ਪਹਿਲਾ ਮੁਸਲਮਾਨਾਂ ਸਿਫ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਖੇ ਵਿੱਚ ਬੰਦੀ ਵੇਖਣ ਕੋ ਦੇਦਾਰ ਹਿੰਦੂ ਸਾਲਾ ਕੀ ਸਲਾ ਹੁਣ ਦਰਸ਼ਨ ਰੂਪਿਆ ਪਾਰ ਤੀਰਥ ਨਾਵੀ ਅਰਚਾ ਪੂਜਾ ਗੁਰਵਾਸ ਬੈਕਾਰ ਜੋਗੀ ਸੁਨ ਤੇ ਹਵਨ ਜਿੱਤੇ।

ਵਿਚਾਰ ਦੇ ਦਿਮੰਗ ਹੈ ਸਹਿ ਸੰਗਣਾ ਸੋਭ ਕਰੇ ਸੰਸਾਰ ਚੋਰਾਂ ਜਾਣਾ ਤਾਂ ਕੁੜਿਆਰਾਂ ਖਾ ਰਾਬਾ ਵਿਕਾਰ ਇੱਕ ਹੁੰਦਾ ਖਾਈ ਚੱਲੇ ਥਾ ਉਤਨਾ ਪਿਕਾਈ ਕਾਰ ਜਲ ਥਲ ਜੀਆਂ ਪੂਰੀਆਂ ਆਕਾਰ ਆਕਾਰ ਓਏ ਜੇ ਆਖੇ ਸੁ ਤੂੰ ਹੈ ਜਾਣੇ ਤਨਾ ਪਿਤੇਰੀ ਸਾਰ ਨਾਨਕ ਭਗਤਾਂ ਪੁਖਸਲਾ।

ਸਤ ਉਚਾ ਪ੍ਰਤੀ ਹਰ ਪ੍ਰਗਟਿਆ ਸੁਣਾਇਆ ਸਤ ਗੁਰੂ ਮੇਰੇ ਸਦਾ ਮੁਖ ਹਜ਼ਨ ਵਿੱਚ ਅਨੁਭਵ ਚੁਕਾਇਆ ਉੱਤਮ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ।

ਵਿੱਚ ਗਿਆ, ਹਾਂ ਵਿੱਚ ਜੰਮਿਆ, ਹਾਂ ਵਿੱਚ ਮੂਆ, ਹਾਂ ਵਿੱਚ ਦਿੱਤਾ, ਹਾਂ ਚ ਲਿਆ, ਹਾਂ ਚ ਖਟਿਆ, ਹਾਂ ਚ ਗਿਆ।

ਤਾਂ ਗੁਰ ਕਾ ਸ਼ਬਦ ਕਮਾਏ। ਨਾਨਕ ਕਹੇ ਸੁਣੋ ਜਨੋ, ਇਹ ਸੰਜਮ ਦੁਖ ਜਾਹਿ

ਸੱਚ ਵਸਾਇਆ।

ਦਨ ਮੁੰਡਾ ਚਲੇ ਸੱਜ ਮਿਲੇ ਤਾਂ ਮੁਸਕਲਾਇਆ ਕੁੜਾ ਲਾਲ ਚਿੱਟਿਆ ਰਿਤ ਮਨ ਲੱਖ ਤੇ ਆਈ ਹੈ ਫਲ ਤੇ ਵੇਹੋ ਪਾਏ ਜੇ ਵੇਹੀ ਕਾਮ ਮਾਇਆ ਜੇ ਹੋ

ਹੁਕਮਨੀ ਹੈ ਉਹਦੇ ਤੋਂ ਤਾਂ ਕਿਸਨੇ ਤਾਂ ਮੈਂ ਪਾਈ ਸੀ ਕਿਸਨੇ ਭਾਵੇਂ ਸੂਕਰੇ ਮਨ ਚੰਦਿਆ ਸੋ ਸੰ ਪਾਏ ਸੀ ਤਾਂ ਜਗਜੇ ਤਾਂ ਬਚ

ਮਤ ਪਿੱਟਿਆ ਵੀ ਮਤ ਪਿੱਟਿਆ ਅੰਨ ਸਾਡਾ ਫਿੱਟੇ ਤਨ ਪਿੱਟਿਆ ਫਿਰ ਤਰੀ ਮਨ ਜੋ ਠਹਿ ਚੁਲੀ ਪਰੇਨ ਕਹੁ ਨਾਨਕ ਸੱਚ ਤੇ ਆਈ ਹੈ ਸੱਚ ਹੋਵੇ ਤਾਂ ਸੱਚ ਪਾਇ ਪੜੀ।

Happy New Year.

ਸਾਰਿਆਂ ਠੀਕ ਹੈ ਸਾਰਿਆਂ ਪਰ ਮੈਂ ਸਾਰਿਆਂ

ਚਲਾਈਆ ਜਿਸ ਵਿੱਚ ਗੁਰਨਾਮ ਗਿਆਇਆ ਸਹਿ ਮਿਲੇ ਤਲਬਿਆਇਆ ਜਾਂ ਜਿਸ ਮਨ ਕਮਲ ਵਸਾਇਆ ਕਰ ਹੁਕਮ ਸਹਿ ਤੁਮ

ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਪੇ ਸੁੱਚਾ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟ ਜਾਏ ਸੁੱਚਾ ਹੋਏ ਕਹਿ ਜੇ ਵਿਆਹ ਲੱਗ

ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਰ ਤਾਂ ਹੋਆ ਪਾਪੀ ਸੁਤਨ ਕੱਢਿਆ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਤੁਰੇ ਬੰਨਾ ਵੇ ਰਸ ਖਾਗ ਨਾਨਕ ਵਹਿ ਜਾਣੀਐ ਤਿਤ ਮੁਖ ਥੁੱਕਾ।

Thank you.

हमारी अच्छा यह अपने सतांतरिक का दिया है मंदानु जो सारी।

ਨੇ ਆਓ ਮਹੱਲਾ ਦੂਜਾ, ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ।

ਰਾਜ ਤਾਂ ਖਾਨਕ ਕਹੀਏ ਸ਼ਾਬਾਸ਼, ਨਾਨਕ ਹੁਕਮ ਚੱਲੇ ਨਾਨਕ ਸੁਣੋ ਚੱਲੇ।

0: ਠਾਕੁਰ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਹਰ ਸਚੇ ਤਖਤ ਰਚਾਇਆ, ਸਤ ਸੰਗਤ ਮੇਲਾ

उतर चढ़ के दिखिया ताऊ कर कर एहा अग्गो।

0: ਅਰਦਾਸ ਬੋਲੈ ਜਿਉ ਬੋਲਾਵੋ ਤਿਉ ਨਾਨਕ ਦਾਸ ਬੋਲੈ। ਜੁਗੋ ਜੁਗ ਅਟਲ ਸਾਂਝੀ ਵਾਲਤਾ ਦੇ ਉਪਦੇਸ਼ਕ ਬਾਣੀ ਕੇ ਬੋਹਿਤ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਲ ਬੈਠੇ ਗੁਰੂ ਪਿਆਰਿਓ ਬੜਾ ਤਰਸ ਕੀਤਾ ਗੁਰੂ ਸਾਹਿਬ ਨੇ ਆਪਣੇ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਆਪ ਸੰਗਤਾਂ ਰੋਜ਼ਾਨਾ ਇਹਨਾਂ ਅਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
1: ਸਲੋਕ ਮਹਲਾ ਤੀਜਾ। ਸਜਣ ਮਿਲੇ ਸਜਣਾ, ਜਿਨ ਸਤਿਗੁਰ ਨਾਲ ਪਿਆਰ।

जिस पवन शब्द का पाठ आप संगत ने श्रवण किया है, ये पवन वचन धन गुरु अमरदास पातशाह जी और गुरु रामदास साहिब जी तना के मुखारबिन तो उच्चारण किए हुए वडहंस की वार महला चौथा दे सरलेख हेठ गुरु ग्रंथ साहब जी के पावन अंग 587 और 88 दे उपर सुभायमान है। दो श्लोक ने और एक पौड़ी है। सतगुरु जी ने इन्हां पावन बचना राही जो उपदेश बख्शिया है उदे वेच सत्संगी जनां दी आपसी प्रीत आपसी प्यार जेड़ा ओ और दूसरे पासे उन्हां जीवन दा जिक्र कीता जेड़े गुरु तो टुटे हुए द्वैत भाव वाले ने, फिर नाल सतगुरु कहिंदे भी सानू जीवन विच चाहीदा इही है भी असी द्वैत भाव छड्ड के दूजा भाव छड्ड के ते एक दे नाल अपनी प्रीत अपना प्रेम बना लईए। फिर पौड़ी रूप विच आके गुरु साहब कहिंदे ने भी उह गुरु ही है जिहड़ा साडे ते तरस करके ते साडा मिलाप अकाल पुरख नाल करवाउंदा है। इस तरह का प्रकरण है जी गुरु साहब ने जो बख्शिया। पहला शलोक आरंभे आ जी मालक ने कहते शलोक महला तीजा सज्जन मिले सज्जना जिन सतगुरु नाल प्यार। सतसंगी जन आपस विच मिले मेल होया, उन्हां दा मेल होया जिन्हां दा गुरु नाल प्रेम है। हुण कित्थे ख्याल रखियो, हमेशा मिलाप अपनी सोच मुताबक ही बनदा है। जिद्दां दी साडी विचार है, जिद्दां दी साडी सोच है, उद्दां दा मेल मिलाप बनेगा। जिद्दां दी साडी विचार साडी सोच नहीं है, उद्दां दे नाल साडा कदे मिलाप भी नहीं हो सकता, कदे मेल नहीं होएगा। यही कारण है सत संगी जन जदों बैठते ने ते उदो सत संगियां नाल बैठते ने। रब तो टुटे जदों भी बैठणगे ते रब तो टुटियां नाल ही बैठणगे। सत संगी जन सत संगत विच बैठते ने, रब तो टुटे जेड़े ने वह फिर कुसंगत विच आके बैठते जां कुसंगत विच जाके बैठते हैं। उन्हां दी सोच वो है। गुरु बाबा जी कहिंदे सत संगी जन जेड़े सज्जन मिले से सज्जना जिन सतगुर नाल प्यार। जिन्हां दा हुण गुरु नाल प्यार है ना, कहिंदे वह आपस विच मिल के बैठते हैं। हुण जदों वो आपस विच मिल के बैठदे ने फिर उन्हां दी विचार चर्चा कोई इदां दी नहीं भी आपां ये करना है, आपां वो करना है, आपां जीवन विच आ कुछ कमाउणा है, आ कुछ खट्टणा है। उन्हां दी चर्चा ये नहीं है। उन्हां दी चर्चा ये है आपां करते नाल सांझ किद्दां पाउणी है। उन्हां दी चर्चा ये है साडा करते नाल मिलाप किदां बनेगा, साडा करते नाल प्रेम किदां बनेगा। ये उन्हां दी चर्चा है। किन्ना साडे सतसंगी जन ने
ਸਤਿਗੁਰੂ ਜੀ ਨੇ ਇਸੇ ਕਰਕੇ ਤੇ ਬਾਣੀ ਦੇ ਵਿੱਚ ਜ਼ਿਕਰ ਕਰਦਿਆਂ ਸਮਝਾਇਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਆ ਭਾਈ ਹੇ ਗੁਰੂ ਕਿਆ ਸਿੱਖਾ ਆਪਾਂ ਮਿਲ ਕੇ ਬੈਠਦੇ ਹਾਂ ਕਿਉਂਕਿ ਤੂੰ ਵੀ ਮੇਰੇ ਗੁਰੂ ਦਾ ਪਿਆਰਾ। ਹੁਣ ਜਦੋਂ ਮਿਲ ਕੇ ਬੈਠਣਗੇ ਉਹਨਾਂ ਦੇ ਮਿਲ ਕੇ ਬੈਠਿਆਂ ਵਿਚਾਰ ਕੀ ਚੱਲੇਗੀ? ਫਿਰ ਸਤਿਗੁਰੂ ਬਾਣੀ ਚ ਦੱਸਦੇ ਕਹਿੰਦੇ ਵਿਚਾਰ ਚੱਲੇਗੀ ਮਿਲ ਕੇ ਕਰੈ ਕਹਾਣੀਆਂ। ਬਾਤਾਂ ਪਾਈਏ ਕਿਹਦੀਆਂ? ਸਮਰੱਥ ਕੰਤ ਕੀਆਂ, ਆਪਣੇ ਪਿਆਰੇ ਦੀਆਂ, ਆਪਣੇ ਸਮਰੱਥ ਦਾਤੇ ਦੀਆਂ, ਉਹਦੀਆਂ ਬਾਤਾਂ ਪਾਈਏ। ਉੱਥੇ ਵਿਚਾਰ ਇੱਕ ਹੈ, ਸੋਚ ਇੱਕ ਹੈ, ਦੋਵੇਂ ਕਹਿ ਲਓ ਜਿਹੜੇ ਆਪਸ ਵਿੱਚ ਬੈਠੇ ਸੱਤ ਸੰਗੀ ਜਾਂਦੇ ਹੋ, ਦੋ ਨੇ, ਚਾਰ ਨੇ, ਦਸ ਨੇ, ਵੀਹ ਨੇ, ਉਹਨਾਂ ਸਾਰਿਆਂ ਦੀ ਵਿਚਾਰ ਇੱਕ ਹੈ। ਵਿਚਾਰ ਕੀ? ਉਹ ਸਾਰੇ ਗੁਰੂ ਵਾਲੇ, ਉਹਨਾਂ ਕੋਲ ਗੁਰੂ ਦੀ ਮਤ ਹੈ। ਤੇ ਚੇਤਾ ਰੱਖਿਓ, ਇੱਕ ਬੇਨਤੀ ਕਰਦਾ ਚੱਲਾਂ, ਮਨ ਦੀ ਮਤ ਕਦੇ ਵੀ ਕਿਸੇ ਦੀ ਇੱਕ ਦੂਜੇ ਨਾਲ ਨਹੀਂ ਮਿਲਦੀ। ਫਿਰ ਦੁਹਰਾਵਾਂ, ਮਨ ਦੀ ਮਤ ਕਦੇ ਵੀ ਕਿਸੇ ਦੀ ਇੱਕ ਦੂਸਰੇ ਨਾਲ ਨਹੀਂ ਮਿਲਦੀ, ਗੁਰੂ ਦੀ ਮਤ ਕਦੇ ਵੱਖਰੀ ਨਹੀਂ ਜੇ ਆਉਂਦੀ। ਗੁਰੂ ਦੀ ਮਤ ਸਾਰਿਆਂ ਕੋਲ ਇੱਕੋ ਹੀ ਹੈ। ਇਹੀ ਕਾਰਨ ਹੈ ਜਿਹੜਾ ਤੇ ਗੁਰਮਤ ਦਾ ਧਾਰਨੀ ਹੈ ਉਹ ਤੇ ਇਕੱਠਿਆਂ ਬੈਠ ਸਕਦਾ, ਜਿਹੜਾ ਮਨਮੁਖ ਮਨ ਦੀ ਮਤ ਵਾਲਾ ਆਪ ਹੁਦਰਾ ਉਹ ਕਦੇ ਇਕੱਠਿਆਂ ਨਹੀਂ ਬੈਠ ਸਕਦੇ। ਕਿਉਂਕਿ ਗੁਰੂ ਦੀ ਮਤ, ਗੁਰੂ ਦੀ ਵਿਚਾਰ ਕੋਈ ਜਿੱਥੇ ਮਰਜ਼ੀ ਬੈਠ ਕੇ ਗ੍ਰਹਿਣ ਕਰ ਲਏ, ਸੁਣ ਲਏ, ਪੜ੍ਹ ਲਏ, ਗੁਰੂ ਕੋਲੋਂ ਮਤ ਲੈ ਲਏ, ਉਪਦੇਸ਼ ਇੱਕ ਹੀ ਹੈ। ਇਸੇ ਕਰਕੇ ਸਤਿਗੁਰੂ ਨੇ ਕਿਹਾ ਨਾ, ਖੱਤਰੀ ਬ੍ਰਾਹਮਣ ਸੂਦ ਵੈਸ਼, ਭਾਵੇਂ ਕੋਈ ਵੀ ਹੈ, ਉਪਦੇਸ਼ ਚੌਹੋਂ ਵਰਨਾ ਕਹੋ ਸਾਂਝਾ, ਸਾਰਿਆਂ ਲਈ ਸਾਂਝਾ। ਫਿਰ ਇੱਕ ਬਚਨ ਹੋਰ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਵੱਖਰੀਵਾਂ ਹੈ ਹੀ ਨਹੀਂ, ਭਿੰਨਤਾ ਕਿੱਥੇ ਹੈ? ਇੱਕਾ ਬਾਣੀ, ਬਾਣੀ ਕੀ ਹੈ? ਸਾਰਿਆਂ ਲਈ ਇੱਕ, ਇੱਕ ਗੁਰ, ਗੁਰੂ ਕਿਹੜਾ ਹੈ? ਇੱਕ, ਇੱਕੋ ਸ਼ਬਦ ਵਿਚਾਰ, ਸ਼ਬਦ ਦੀ ਵਿਚਾਰ ਵੀ ਇੱਕ। ਜਦੋਂ ਸ਼ਬਦ ਇੱਕ ਹੋਏਗਾ ਉਹਦੀ ਵਿਚਾਰ ਵੀ ਇੱਕ ਹੋਏਗੀ। ਹਾਂ, ਉਹਨੂੰ ਵਿਚਾਰਨ ਦਾ ਢੰਗ ਜ਼ਰੂਰ ਵੱਖਰਾ ਵੱਖਰਾ ਹੋ ਸਕਦਾ ਹੈ, ਪਰ ਉਸ ਸ਼ਬਦ ਦੇ ਜਦੋਂ ਭਾਵ ਦੀ ਗੱਲ ਕਰਾਂਗੇ ਤੇ ਭਾਵ ਇੱਕ ਹੀ ਹੈ, ਭਾਵ ਵੱਖਰਾ ਨਹੀਂ। ਇਸ ਲਈ ਗੁਰੂ ਦੀ ਮਤ ਕਦੇ ਵੱਖਰੀ ਨਹੀਂ ਹੋਈ ਤੇ ਮਨ ਦੀ ਮਤ ਕਦੇ ਇੱਕ ਦੂਜੇ ਨਾਲ ਮਿਲੀ ਨਹੀਂ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਇਕੱਠੇ ਉਹੀ ਹੋ ਕੇ ਬੈਠਦੇ ਨੇ ਜਿਨ੍ਹਾਂ ਨਾਲ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ। ਤੇ ਜਿਹੜੇ ਆਪ ਹੋਦਰੇ ਨੇ ਤੁਸੀਂ ਚਾਰ ਬੰਦੇ ਇਕੱਠੇ ਕਰਕੇ ਵਿਖਾ ਲਓ, ਕਦੇ ਨਹੀਂ ਆਉਣਗੇ। ਆਪ ਹੋਦਰਾ ਵਿਅਕਤੀ ਕਦੇ ਵੀ ਕਿਸੇ ਦੀ ਮਤ ਨਹੀਂ ਜੇ ਧਾਰਨ ਕਰਦਾ, ਤੇ ਗੁਰੂ ਦੀ ਮਤ ਧਾਰਨ ਕਰਨ ਵਾਲੇ ਜਿੰਨੇ ਵੀ ਹੋਣਗੇ ਉਹ ਸਾਰੇ ਗੁਰੂ ਦੀ ਮਤ ਤੇ ਚੱਲਣ ਵਾਲੇ ਹੋਣਗੇ। ਵਿਚਾਰ ਇੱਕ, ਚਰਚਾ ਇੱਕ, ਸੋਚ ਇੱਕ, ਮਤ ਇੱਕ, ਵੱਖਰੇਵਾਂ ਨਹੀਂ। ਸਤਿਗੁਰੂ ਕਹਿੰਦੇ ਉਹਨਾਂ ਦਾ ਗੁਰੂ ਨਾਲ ਪ੍ਰੇਮ ਹੈ, ਸਹਿਜ ਸੁਭਾਅ, ਔਰ ਉਹ ਮਿਲ ਕੇ ਜਦੋਂ ਬੈਠਦੇ ਨੇ ਕਹਿੰਦੇ ਮਿਲ ਪ੍ਰੀਤਮ ਤਿੰਨੀ ਧਿਆਇਆ, ਉਹਨਾਂ ਮਿਲ ਕੇ ਫਿਰ ਪ੍ਰੀਤਮ ਪਿਆਰੇ ਨੂੰ ਚੇਤੇ ਕੀਤਾ, ਪਿਆਰੇ ਨੂੰ ਧਿਆਇਆ ਉਹਨਾਂ। ਜਦੋਂ ਪਿਆਰੇ ਨੂੰ ਧਿਆਇਆ ਫਿਰ ਸੱਚਾ ਪ੍ਰੇਮ, ਸੱਚ ਦੇ ਪ੍ਰੇਮ ਵਿੱਚ, ਪਿਆਰ ਵਿੱਚ ਉਹਨੂੰ ਚੇਤੇ ਕਰਦੇ ਹੋ, ਸਾਂਝ ਉਹਦੇ ਨਾਲ ਹੈ। ਮਿਲਾਪ ਉਹਦੇ ਨਾਲ ਹੈ, ਪ੍ਰੇਮ ਉਹਦੇ ਨਾਲ ਹੈ, ਵੱਖਰੇਵਾਂ ਕਦੇ ਵੀ ਨਹੀਂ। ਇਸ ਲਈ ਸਤਿਗੁਰੂ ਨੇ ਸ਼ਬਦ ਜਦੋਂ ਆਰੰਭਿਆ ਸ਼ਲੋਕ, ਕਹਿੰਦੇ ਭਾਈ ਗੁਰੂ ਪਿਆਰ ਵਾਲੇ, ਗੁਰੂ ਪ੍ਰੇਮ ਵਿੱਚ ਭਿੱਜੇ ਹੋਏ,
ਜਦੋਂ ਆਪਸ ਵਿੱਚ ਮਿਲ ਕੇ ਬੈਠਦੇ ਨੇ ਉਹ ਸਤਸੰਗੀ ਜਨ ਫਿਰ ਬੈਠ ਕੇ ਆਪਣੇ ਪਰਮੇਸ਼ਵਰ ਕੰਤ ਦੀਆਂ

ਮਨ ਹੀ ਤੇ ਮਨ ਮਾਨਿਆ, ਗੁਰੂ ਉਪਦੇਸ਼ ਧਾਰਨ ਕੀਤਾ, ਗੁਰੂ ਦੀ ਮੱਤ ਧਾਰਨ ਕੀਤੀ, ਗੁਰੂ ਦੀ ਮੱਤ ਸਦਕਾ ਮਨ ਨੂੰ ਨਾ ਮਨ ਵਿੱਚੋਂ ਹੀ ਸ਼ਾਂਤੀ ਮਿਲ ਗਈ। ਸਾਡੀ ਸਭ ਤੋਂ ਵੱਡੀ ਗੁਸਤਾਖੀ ਭੁੱਲ ਇਹ ਹੈ, ਅਸੀਂ ਮਨ ਦਾ ਸਕੂਨ ਬਾਹਰੋਂ ਲੱਭ ਰਹੇ ਹਾਂ, ਅਸੀਂ ਮਨ ਦਾ ਸਕੂਨ ਬਾਹਰੋਂ ਲੱਭ ਰਹੇ ਹਾਂ, ਜਦਕਿ ਮਨ ਦਾ ਸਕੂਨ ਸਾਨੂੰ ਮਨ ਹੀ ਦੇ ਸਕਦਾ ਹੈ, ਕੋਈ ਦੂਜਾ ਨਹੀਂ। ਇਹਨੂੰ ਹੋਰ ਸੌਖਾ ਸਮਝੀਏ। ਮਨ ਬਹੁਤ ਬੇਚੈਨ ਹੋਵੇ, ਮਨ ਨੂੰ ਟਿਕਾਏਗਾ ਕੌਣ? ਬੇਚੈਨ ਮਨ ਨੂੰ ਟਿਕਾਉਣਾ ਵੀ ਮਨ ਨੇ ਹੀ ਹੈ, ਕੋਈ ਦੂਜਾ ਨਹੀਂ ਟਿਕਾਏਗਾ। ਮਨ ਦਾ ਸਕੂਨ ਮਨ ਵਿੱਚੋਂ ਮਿਲਦਾ, ਜੇ ਮਨ ਦਾ ਸਕੂਨ ਅੱਜ ਤੱਕ ਕਿਸੇ ਨੂੰ ਵੀ ਬਾਹਰੋਂ ਲੱਭਿਆ ਨਹੀਂ ਮਿਲਿਆ। ਸਤਿਗੁਰੂ ਜੀ ਨੇ ਬੜੇ ਸਪਸ਼ਟ ਜਿਹੇ ਸ਼ਬਦ ਵਰਤੇ, ਕਹਿੰਦੇ ਮਨ ਹੀ ਤੇ ਮਨ ਮਾਨਿਆ, ਮਨ ਦੇ ਵਿੱਚੋਂ ਹੀ ਮਨ ਮੰਨ ਗਿਆ, ਮਨ ਨੂੰ ਸ਼ਾਂਤੀ ਮਿਲ ਗਈ, ਮਨ ਨੂੰ ਟਿਕਾ, ਮਨ ਦੀ ਬੇਚੈਨੀ ਦੂਰ ਹੋ ਗਈ। ਅਸ਼ਾਂਤ ਮਨ ਕਦੇ ਟਿਕਦਾ ਨਹੀਂ ਹੈ, ਕਦੇ ਵੀ ਟਿਕੇਗਾ ਨਹੀਂ। ਜਿੱਥੇ ਅਸ਼ਾਂਤੀ ਹੈ ਉੱਥੇ ਮਨ ਕੋਲ ਭਟਕਣਾ ਹੈ, ਜਾਂ ਇੱਦਾਂ ਕਹਿ ਲਓ ਭਟਕਣਾ ਹੀ ਮਨ ਦੀ ਅਸ਼ਾਂਤੀ ਦੀ ਪ੍ਰਤੀਕ ਹੈ ਕਿ ਇਹ ਮਨ ਅਸ਼ਾਂਤ ਹੈ। ਜਿੱਥੇ ਮਨ ਦੇ ਕੋਲ ਟਿਕਾ ਹੋਏਗਾ ਉੱਥੇ ਮਨ ਕੋਲ ਸੁੱਖ ਵੀ ਹੋਏਗਾ। ਭਟਕਣਾ ਵਿੱਚ ਕਦੇ ਸੁੱਖ ਨਹੀਂ ਹੈ, ਭਟਕਣਾ ਵਿੱਚ ਹਮੇਸ਼ਾ ਦੁੱਖ ਹੀ ਦੁੱਖ ਹੈ। ਸਕੂਨ ਹਮੇਸ਼ਾ ਟਿਕਾ ਵਿੱਚ ਹੈ। ਸੰਸਾਰਕ ਤੌਰ ਤੇ ਵੇਖੋ, ਅਸੀਂ ਸਰੀਰ ਕਰਕੇ ਭੱਜੇ ਫਰੀਏ, ਦੌੜੇ ਹੀ ਫਰੀਏ, ਅਸੀਂ ਕਹਿੰਦੇ ਹਾਂ ਵੀ ਮੈਨੂੰ ਆਰਾਮ ਹੈ, ਨਹੀਂ। ਜਿੰਨਾ ਭੱਜੀ ਜਾਂਦੇ ਹਾਂ ਅਸੀਂ ਓਨਾ ਹੀ ਕਹੀ ਜਾਂਦੇ ਹਾਂ ਵੀ ਅੱਜ ਥਕਾਨ ਹੋ ਗਈ, ਥਕਾਵਟ ਹੋ ਗਈ, ਥੱਕ ਗਏ, ਬੜਾ ਭੱਜੇ ਅੱਜ, ਸਰੀਰ ਥੱਕ ਗਿਆ। ਤੇ ਜਿਹੜਾ ਮਨ ਭੱਜਿਆ ਹੀ ਫਿਰਦਾ, ਉਸ ਮਨ ਨੂੰ ਕਿਵੇਂ ਕਹਿ ਦਾਂਗੇ ਵੀ ਇਹ ਮਨ ਕੋਲ ਥਕਾਨ ਨਹੀਂ? ਉਹ ਵੀ ਤੇ ਥੱਕਦਾ ਨਾ, ਜਦੋਂ ਮਨ ਥੱਕਦਾ ਨਾ ਜੀ, ਉਦੋਂ ਬੇਚੈਨ ਹੁੰਦਾ, ਫਿਰ ਬੇਚੈਨ ਹੁੰਦਾ। ਹੁਣ ਉਹਦੀ ਬੇਚੈਨੀ ਹੈ ਟਕਾ, ਜੇ ਉਹਦੀ ਬੇਚੈਨੀ ਦੂਰ ਕਰਨੀ ਤੇ ਫਿਰ ਟਕਾ। ਜਿੰਨਾ ਭਟਕਾਂਗੇ ਓਨਾ ਦੁਖੀ ਹੋਵਾਂਗੇ, ਜਿੰਨਾ ਟਿਕਾਂਗੇ ਓਨਾ ਆਰਾਮ ਵਿੱਚ ਰਹਾਂਗੇ। ਮਨ ਜਿੰਨਾ ਭਟਕੇਗਾ ਓਨਾ ਬੇਚੈਨ ਹੋਏਗਾ, ਮਨ ਜਿੰਨਾ ਭਟਕੇਗਾ ਜਿੰਨਾ ਦੌੜੇਗਾ ਓਨੀ ਬੇਚੈਨੀ ਹੋਏਗੀ, ਮਨ ਜਿੱਦਣ ਟਕਾ ਵਿੱਚ ਆ ਜਾਏਗਾ ਮਨ ਸ਼ਾਂਤ ਹੋ ਜਾਏਗਾ। ਸਰੀਰ ਕੁਝ ਘੜੀਆਂ ਦੌੜਦਾ ਹੈ, ਇਹਨੂੰ ਆਰਾਮ ਦੀ ਲੋੜ ਪੈ ਜਾਂਦੀ ਹੈ। ਗੁਰੂ ਬਾਬਾ ਜੀ ਬਾਣੀ ਚ ਕਹਿੰਦੇ ਮਨ ਤੇ ਜਨਮਾਂ ਜਨਮਾਂਤਰਾਂ ਤੋਂ ਭੱਜਿਆ ਫਿਰਦਾ, ਕੀ ਉਹਨੂੰ ਆਰਾਮ ਨਹੀਂ ਚਾਹੀਦਾ? ਅਸੀਂ ਮਨ ਨੂੰ ਆਰਾਮ ਹੀ ਨਹੀਂ ਦੇ ਸਕੇ, ਬਸ ਇਸ ਕਰਕੇ ਸਾਡੀਆਂ ਜ਼ਿੰਦਗੀਆਂ ਅਸੀਂ ਬੜੀ ਮੁਸ਼ਕਿਲ, ਬੜੇ ਦੁੱਖਾਂ ਵਿੱਚ ਜਿਉਂਦੇ ਹਾਂ, ਬੇਚੈਨੀ ਹੈ ਸਾਡੇ ਕੋਲ। ਸਮਾਜ ਵਿੱਚ ਝਾਤ ਮਾਰ ਕੇ ਵੇਖੋ, ਹਰ ਬੰਦਾ ਦੌੜਿਆ ਫਿਰਦਾ, ਹਰ ਇਨਸਾਨ ਬੇਚੈਨ ਹੈ, ਡਿਪਰੈਸ਼ਨ ਵਿੱਚ ਬੈਠਾ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ। ਮਨ ਦਾ ਸਕੂਨ ਕਿੱਥੇ ਹੈ? ਟਿਕਾ ਨਹੀਂ ਹੈ ਸਾਡੇ ਕੋਲ। ਜਿਵੇਂ ਜਿਵੇਂ ਦਿਨ ਗੁਜ਼ਰਦਾ ਨਾ ਜੀ, ਇਹ ਕਹਿਣ ਚ ਕੋਈ ਗੁਰੇਜ਼ ਨਹੀਂ, ਜਿਵੇਂ ਜਿਵੇਂ ਉਮਰ ਗੁਜ਼ਰਦੀ ਹੈ ਤਿਵੇਂ ਤਿਵੇਂ ਬੇਚੈਨੀ ਵੱਧਦੀ ਹੈ, ਘਟਦੀ ਨਹੀਂ। ਚਾਹੀਦਾ ਇਹ ਸੀ ਜਿਵੇਂ ਜਿਵੇਂ ਉਮਰ ਗੁਜ਼ਰ ਰਹੀ ਹੈ ਬੇਚੈਨੀ ਘਟਦੀ, ਮਨ ਟਿਕਦਾ। ਪਰ ਜਿਵੇਂ ਜਿਵੇਂ ਉਮਰ ਗੁਜ਼ਰ ਰਹੀ, ਉਵੇਂ ਉਵੇਂ ਮਨ ਦੀ ਭਟਕਣਾ ਵੱਧ ਰਹੀ ਹੈ, ਮਨ ਦੀ ਬੇਚੈਨੀ ਵੱਧ ਰਹੀ ਹੈ, ਤੇ
ਅੰਦਾਜ਼ਾ ਲਾ ਕੇ ਵੇਖੋ, ਉਹ ਜਿਹੜੇ ਮਨ ਨੇ 60-70 ਸਾਲਾਂ ਵਿੱਚ ਕੁਝ ਨਹੀਂ ਕੀਤਾ, ਉਹਨੇ ਅਗਾਂਹ ਰਹਿੰਦੇ ਸਮੇਂ 'ਚ ਕੀ ਕਰ ਲੈਣਾ? ਬੇਚੈਨੀ ਵਧੇਗੀ, ਔਰ ਉਹ ਬੇਚੈਨੀ ਵਧਣ ਦਾ ਕਾਰਨ ਇਹੀ ਹੈ, ਮੈਂ ਜ਼ਿੰਦਗੀ 'ਚ ਕਰ ਕੁਛ ਨਹੀਂ ਸਕਿਆ। ਸਤਿਗੁਰੂ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਮਾਲਕ ਕਹਿੰਦੇ ਮਨ ਹੀ ਤੇ ਮਨ ਮਾਨਿਆ, ਬਾਹਰੋਂ ਛੱਡ ਦਿਓ, ਮਨ ਦਾ ਸੁੱਖ ਬਾਹਰੋਂ ਕਿਤੋਂ ਵੀ ਨਹੀਂ ਮਿਲਣਾ। ਜੇ ਕਿਤੇ ਅਸੀਂ ਸੋਚੀ ਵੀ ਬੈਠੇ ਹਾਂ ਨਾ, ਮੈਂ ਫਲਾਣੀ ਥਾਂ 'ਤੇ ਜਾ ਕੇ ਆਪਣੇ ਮਨ ਨੂੰ ਸੁੱਖ ਦੇ ਲਾਂਗਾ, ਫਲਾਣੀ ਥਾਂ 'ਤੇ ਜਾ ਕੇ ਮੇਰਾ ਮਨ ਸੁੱਖ, ਅਤੇ ਉਹ ਭਰਮ ਅਸੀਂ ਜਿੰਨੀ ਜਲਦੀ ਆਪਣੇ ਮਨ 'ਚੋਂ ਕੱਢ ਦਾਂਗੇ ਓਨਾ ਹੀ ਚੰਗਾ ਹੈ। ਮਨ ਦਾ ਸੁੱਖ ਕਿਤੇ ਬਾਹਰ ਨਹੀਂ। ਮਨ ਨੂੰ ਸਮਝਾਉਣਾ ਵੀ ਮਨ ਨੇ ਹੈ, ਮਨ ਨੂੰ ਟਿਕਾਉਣਾ ਵੀ ਮਨ ਨੇ ਹੈ, ਮਨ ਨੂੰ ਸ਼ਾਂਤੀ ਵੀ ਮਨ ਨੇ ਦੇਣੀ ਹੈ। ਬਸ ਉਹ ਮਨ ਨੂੰ ਸਮਝਣ ਦਾ ਸਾਨੂੰ ਤਰੀਕਾ ਆ ਜਾਏ ਕਿ ਮਨ ਸਮਝੇਗਾ ਕਿਵੇਂ, ਇਹ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਸਤਿਗੁਰੂ ਕਹਿੰਦੇ ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਗਿਆਨ ਬਹੁਤ ਵੱਡੀ ਚੀਜ਼ ਹੈ, ਜੇ ਕਿਤੇ ਸਮਝਣਾ ਆ ਜੇ। ਜਿਹਨੂੰ ਗਿਆਨ ਸਮਝਣਾ ਆ ਗਿਆ, ਉਹਨੂੰ ਮਨ ਸਮਝਾਉਣਾ ਆ ਜਾਏਗਾ। ਅਸੀਂ ਗਿਆਨ ਪੜ੍ਹਿਆ, ਅਸੀਂ ਗਿਆਨ ਸਮਝਿਆ ਨਹੀਂ ਹੈ। ਜੇ ਸਮਝ ਲੈਂਦੇ ਮਨ ਸਮਝ ਜਾਂਦਾ। ਅਸੀਂ ਸਿਰਫ ਪੜ੍ਹਿਆ, ਇੱਕ ਕਿਤਾਬ ਪੜ੍ਹ ਲਈ, ਦੂਜੀ ਪੜ੍ਹ ਲਾਂਗੇ, ਤੀਜੀ ਪੜ੍ਹ ਲਾਂਗੇ। ਸਾਡੀ ਦਸ਼ਾ ਉਹ ਹੈ ਜਿਹਨੂੰ ਕਦੇ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ 'ਚ ਪ੍ਰਗਟ ਕੀਤਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ, ਪੜ੍ਹੀ ਹੈ ਜੇਤੀ ਆਰਜਾ, ਪੜ੍ਹੀ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉ ਮੈਂ ਝੱਖਣਾ ਝਾਖ। ਉਹ ਜਿਹੜੀ ਲੇਖੈ ਇੱਕ ਗੱਲ ਸੀ, ਉਹ ਸਮਝ ਨਹੀਂ ਸਕੇ ਅਸੀਂ ਵੀ ਗੱਲ ਉਹ ਹੈ ਕਿਹੜੀ, ਜਿਹੜੀ ਲੇਖੇ ਵਿੱਚ ਪੈਣੀ। ਗਿਆਨ ਪੜ੍ਹਨਾ ਨਹੀਂ ਸੀ, ਗਿਆਨ ਸਮਝਣਾ। ਤੇ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਪੜ੍ਹਾਇਆ ਤੇ ਅੱਜ ਕੱਲ੍ਹ ਜਾਨਵਰਾਂ ਤੇ ਪੰਛੀਆਂ ਨੂੰ ਵੀ ਜਾ ਰਿਹਾ, ਪੜ੍ਹਾ ਰਹੇ ਹਾਂ ਨਾ, ਜਾਨਵਰਾਂ ਨੂੰ ਵੀ ਪੜ੍ਹਾਈ ਜਾਂਦੇ, ਪੰਛੀਆਂ ਨੂੰ ਵੀ ਪੜ੍ਹਾਈ ਜਾਂਦੇ, ਇਨਸਾਨ ਹੀ ਪੜ੍ਹਾ ਰਿਹਾ। ਜਿਵੇਂ ਇਹ ਇੱਕ ਇਨਸਾਨ ਇਨਸਾਨ ਨੂੰ ਪੜ੍ਹਾਉਂਦਾ ਨਾ, ਉਵੇਂ ਇਹਨੇ ਜਾਨਵਰ ਵੀ ਪੜ੍ਹਾਉਣੇ ਸ਼ੁਰੂ ਕਰ ਲਏ। ਹੁਣ ਗਿਆਨ ਪੜ੍ਹੀ ਤੇ ਜਾਨਵਰ ਵੀ ਜਾਂਦੇ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜਦੋਂ ਮੇਰੇ ਮਾਲਕ ਨੇ ਆਹ ਸ਼ਬਦ ਬੋਲਣਾ ਉਦੋਂ ਮੈਂ ਕੀ ਕਰਨਾ, ਜਦੋਂ ਮੇਰੇ ਮਾਲਕ ਨੇ ਆਹ ਸ਼ਬਦ ਬੋਲਣਾ ਫਿਰ ਮੈਂ, ਉਹਨੂੰ ਸਾਰਾ ਕੁਛ ਪਤਾ ਲੱਗ ਗਿਆ, ਪੜ੍ਹਾ ਲਿਆ ਉਹਨੂੰ ਵੀ। ਇਸੇ ਕਰਕੇ ਬਾਪੂ ਜੀ ਨੇ ਬਾਣੀ 'ਚ ਸ਼ਬਦ ਵਰਤੇ, ਇਸ ਧਰਤੀ ਮੈਂ ਤੇਰੀ ਸਿੱਖ ਧਾਰੀ, ਅਵਰ ਜੋਨ ਤੇਰੀ ਪਨਿਹਾਰੀ। ਮਨੁੱਖਾ ਬਾਕੀ ਸਾਰੀਆਂ ਜੂਨਾਂ ਤੂੰ ਪਾਣੀ ਹਾਰ ਬਣਾ ਲਈਆਂ ਆਪਣੀਆਂ, ਤੇਰੀ ਸਰਦਾਰੀ ਹੈ ਇਸ ਧਰਤੀ ਤੇ, ਪਰ ਇਸ ਧਰਤੀ ਤੇ ਸਰਦਾਰੀ ਕਰਨ ਵਾਲਾ ਗਿਆਨ ਪੜ੍ਹਦਾ ਰਹਿ ਗਿਆ, ਗਿਆਨ ਸਮਝ ਨਹੀਂ ਸਕਿਆ। ਜੇ ਸਮਝਦਾ ਫਿਰ ਮਨ ਟਿਕਦਾ। ਅੱਜ ਦੀ ਜਨਰੇਸ਼ਨ ਆਪਾਂ ਕਹਿੰਦੇ ਹਾਂ ਜੀ ਬੜੀ ਪੜ੍ਹੀ ਲਿਖੀ ਹੈ, ਇਹੀ ਕਹਿੰਦੇ ਹਾਂ। ਔਰ ਵਾਕਈ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਉਹ ਡਿਗਰੀਆਂ ਦੇ ਢੇਰ ਹੀ ਚੁੱਕੀ ਫਿਰਦਾ ਹੈ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਉਹ ਕਾਗਜ਼ਾਂ ਦੇ ਡੇਡੇ ਥੱਬੇ ਲਈ ਫਿਰਦਾ, ਕੀ ਹੈ? ਕਹਿੰਦਾ ਡਿਗਰੀਜ਼ ਨੇ ਮੇਰੀਆਂ। ਤੂੰ ਜਿਹਦੇ ਕੋਲ ਜਿੰਨੀਆਂ ਡਿਗਰੀਜ਼ ਨੇ ਉਹਨੂੰ ਪੁੱਛ ਕੇ ਵੇਖੋ ਮਨ ਦਾ ਸਕੂਨ ਕਿੰਨਾ। ਕਹਿੰਦਾ ਬੇਚੈਨ ਆ, ਇਹ ਸੋਚੀ ਜਾਂਦਾ ਪੜ੍ਹ ਕੇ ਕੀਤਾ ਕੀ ਹੈ, ਬੇਚੈਨ। ਹੁਣ ਬਜ਼ੁਰਗਾਂ ਵਾਲੇ ਪਾਸੇ ਆ ਜਾਓ, ਕਿਸੇ ਨੂੰ ਪੁੱਛ ਕੇ ਵੇਖੋ ਜੀ ਤੁਹਾਡੇ ਕੋਲ ਕਿੰਨੀਆਂ ਕੁ ਡਿਗਰੀਆਂ, ਉਹ ਕਹਿੰਦੇ ਅਸੀਂ ਤੇ 10, ਕੋਈ ਕਹਿੰਦਾ ਮੈਂ 7 ਪੜ੍ਹਿਆ, ਕੋਈ ਕਹਿੰਦਾ ਮੈਂ 10 ਪੜ੍ਹਿਆ। ਕੋਈ ਟਾਵਾਂ ਹੁੰਦਾ ਸੀ ਜਿਹੜਾ ਇਹ ਕਹਿੰਦਾ ਸੀ ਵੀ ਮੈਨੂੰ ਨਸੀਬ ਹੋਇਆ ਮੈਂ ਕਾਲਜ ਜਾ ਸਕਾਂ, ਨਹੀਂ ਤੇ 5-7 ਪੜ੍ਹ ਕੇ 10 ਪੜ੍ਹ ਕੇ ਭਾਈ ਘਰ ਦੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਪੈ ਜਾਂਦੀਆਂ ਸੀ। ਉਹਨਾਂ ਬਜ਼ੁਰਗਾਂ ਕੋਲ 5-7-10 ਨੇ,
ਅੱਜ ਦਿਆਂ ਕੋਲ ਕੋਈ 15 ਪੜ੍ਹੀ ਫਿਰਦਾ, ਕੋਈ 17 ਪੜ੍ਹੀ ਫਿਰਦਾ, ਕੋਈ ਉਦੋਂ ਵੀ ਗਾਂਹ ਲੰਘਿਆ ਹੋਇਆ। ਪਰ ਜਿਹੜਾ ਜਿੰਨਾ ਪੜ੍ਹਿਆ ਨਾ ਜੀ, ਉਨਾ ਹੀ ਬੇਚੈਨ ਹੈ। ਸਤਿਗੁਰੂ ਨੇ ਬਾਣੀ ਚ ਇੱਕ ਬੜਾ ਪਿਆਰਾ ਬਾਬਾ ਕਬੀਰ ਸਾਹਿਬ ਦਾ ਆਪਾਂ ਬਚਨ ਪੜ੍ਹਦੇ, ਮਨ ਸਮਝਾਵਣ ਕਾਰਨੇ ਕਛੂਅਕ ਪੜ੍ਹੀਐ ਗਿਆਨ। ਉਹ ਮਨ ਨੂੰ ਸਮਝਾਉਣ ਵਾਸਤੇ ਗਿਆਨ ਸਮਝਣਾ ਸੀ, ਅਸੀਂ ਮਨ ਨੂੰ ਸਮਝਾਉਣ ਵਾਸਤੇ ਨਹੀਂ, ਅਸੀਂ ਸਿਰਫ ਗਿਆਨ ਪੜ੍ਹਦੇ ਹੀ ਰਹਿ ਗਏ। ਪੜ੍ਹਿਆ ਅਸੀਂ ਸਮਝਿਆ ਨਹੀਂ। ਜੇ ਸਮਝਦੇ ਬੇਚੈਨੀ ਘੱਟ ਜਾਂਦੀ, ਵੱਧਦੀ ਨਹੀਂ ਸੀ। ਜਿੰਨੀ ਜਨਰੇਸ਼ਨ ਪੜ੍ਹੀ ਲਿਖੀ ਹੈ ਉਨੀ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਕਾਹਲੀ ਹੈ, ਉਨੀ ਹੀ ਕਾਹਲੀ ਹੈ। ਸਬਰ ਖਤਮ ਹੋ ਗਿਆ। ਸਬਰ ਦਾ ਖਤਮ ਹੋ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਸੱਜਣਾ, ਅੱਜ ਦੀ ਜਨਰੇਸ਼ਨ ਬੇਚੈਨ ਹੈ। ਉਹ ਹਰ ਪਾਸੇ ਭੱਜੀ ਹੋਈ ਫਿਰਦੀ ਹੈ, ਦੌੜੀ ਫਿਰਦੀ ਹੈ। ਕਦੇ ਵੀ ਵੇਖ ਲਓ, ਅੱਜ ਵੀ ਬਜ਼ੁਰਗ ਇਹੀ ਕਹਿਣਗੇ, ਉਹ ਇੰਨੀ ਬੇਚੈਨੀ ਚੰਗੀ ਨਹੀਂ ਹੁੰਦੀ, ਉਹ ਇੰਨੀ ਹਫੜਾ ਦਫੜੀ ਚੰਗੀ ਨਹੀਂ ਹੁੰਦੀ, ਇਹਦਾ ਨੁਕਸਾਨ ਹੈ। ਮਤਲਬ ਉਹਨਾਂ ਬਜ਼ੁਰਗਾਂ ਕੋਲ ਕਿਤੇ ਨਾ ਕਿਤੇ ਧੀਰਜ ਹੈ, ਸਬਰ ਹੈ। ਅੱਜ ਦੀ ਜਨਰੇਸ਼ਨ ਕੋਲ ਸਬਰ ਨਹੀਂ ਹੈ, ਟਿਕਾ ਨਹੀਂ ਹੈ। ਪਹਿਲਾਂ ਨਾ ਜਦੋਂ ਕਿਸੇ ਮਤ ਦੇਣੀ ਤੇ ਬਹਿ ਕੇ ਸੁਣਨਾ, ਹੁਣ ਜੇ ਕੋਈ ਮਤ ਦੇਵੇ ਕਹਿੰਦੇ ਇਹਨੂੰ ਫਾਰਵਰਡ ਕਰੋ, ਆਪਾਂ ਇਹ ਤੋਂ ਸੁਣ ਕੇ ਕੀ ਲੈਣਾ, ਅਸੀਂ ਤੇ ਆਪ ਬੜੇ ਸਿਆਣੇ। ਆਹੀ ਫਰਕ ਹੈ ਬਸ। ਫਿਰ ਉਹ ਹੁਣ ਪਹਿਲਾਂ ਨਾ ਜੀ ਮਤ ਲੈਣੀ ਤੇ ਕਿਸੇ ਕੋਲ ਜਾਣਾ ਪੈਂਦਾ ਸੀ, ਚੰਗੇ ਉਸਤਾਦ ਕੋਲ ਜਾਣਾ ਪੈਣਾ ਸਿੱਖਣ ਵਾਸਤੇ ਨਾ। ਹੌਲੀ ਹੌਲੀ ਉਹ ਕਲਚਰ ਖਤਮ ਹੋ ਗਿਆ। ਉਹ ਕਹਿੰਦੇ ਉਸਤਾਦ ਦੀ ਕੀ ਲੋੜ ਹੈ, ਸਾਡੇ ਕੋਲ ਮੀਡੀਆ ਹੈ, ਅਸੀਂ ਆਪ ਸਿੱਖ ਲਾਂਗੇ। ਹੌਲੀ ਹੌਲੀ ਮੀਡੀਆ ਤੇ ਆਉਂਦੇ ਆਉਂਦੇ ਅਸੀਂ ਮੀਡੀਆ ਵੀ ਸ਼ਾਰਟ ਚ ਲਿਆਏ ਨਾ। ਹੁਣ ਉਹ ਸ਼ਾਰਟ ਚ ਲਿਆਂਦਾ ਮੀਡੀਆ ਵੀ ਫਾਰਵਰਡਿੰਗ ਤੇ ਆ ਗਿਆ, ਇਹਨੂੰ ਵੀ ਤੇਜ਼ ਕਰੋ। ਤੁਸੀਂ ਆਪ ਅੰਦਾਜ਼ਾ ਲਾਓ ਕਿਹੜੇ ਮਨਾਂ ਕੋਲ ਸਕੂਨ ਹੋਏਗਾ ਜੀ, ਕਿਹੜੇ ਮਨਾਂ ਕੋਲ ਸਕੂਨ ਹੋਏਗਾ। ਜਿਨ੍ਹਾਂ ਨੇ ਬਾਣੀ ਪੜ੍ਹਨ ਦਾ ਤਰੀਕਾ ਵੀ ਫਾਰਵਰਡ ਕਰ ਲਿਆ, ਉਹ ਕਿੱਥੋਂ ਸਕੂਨ ਲੱਭਣਗੇ ਜੀ, ਕਿੱਥੋਂ ਧੀਰਜ ਲੱਭਣਗੇ। ਉਹ ਪਹਿਲਾਂ ਬਾਣੀ ਪੜ੍ਹੀ ਜਾਂਦੀ ਸਹਿਜ ਨਾਲ, ਸਬਰ ਨਾਲ, ਹੁਣ ਬਾਣੀ ਪੜ੍ਹੀ ਜਾਂਦੀ ਕਾਹਲੀ ਨਾਲ। ਉਹ ਕਹਿੰਦਾ ਜਿੰਨੀ ਛੇਤੀ ਪੜ੍ਹ ਲਓ ਓਨਾ ਹੀ ਚੰਗਾ ਹੈ, ਪੜ੍ਹ ਲਓ ਭਾਈ, ਛੇਤੀ ਨਿਬੇੜ ਲਓ ਕੰਮ। ਚੈਨ ਕਿੱਥੋਂ ਲੱਭ ਰਹੇ ਹਾਂ, ਸਕੂਨ ਕਿੱਥੋਂ ਲੱਭ ਰਹੇ। ਗੁਰੂ ਬਾਬਾ ਜੀ ਨੇ ਬੜੇ ਪਿਆਰੇ ਸ਼ਬਦ ਵਰਤੇ, ਕਹਿੰਦੇ ਗੁਰ ਕੈ ਸ਼ਬਦ ਅਪਾਰੋ, ਗੁਰੂ ਦੇ ਸ਼ਬਦ ਨੂੰ ਸਮਝਣਾ ਸਿੱਖ ਲਾ, ਤੇਰਾ ਮਨ ਟਿਕ ਜਾਏਗਾ। ਟਿਕਾ ਤੇ ਸਹੀ ਮਨ ਨੂੰ, ਮਨ ਨੂੰ ਸਮਝਾ, ਪੜ੍ਹਾ ਨਾ ਸਮਝਾ ਇਹਨੂੰ। ਤਨ ਕਰਕੇ ਬੜਾ ਪੜ੍ਹ ਲਏ ਜੀ, ਬਹੁਤ ਪੜ੍ਹ ਲਏ ਆ, ਸਰੀਰ ਕਰਕੇ ਬਹੁਤ ਪੜ੍ਹ ਲਿਆ, ਇੰਨਾ ਕੁ ਪੜ੍ਹ ਲਿਆ ਵੀ ਇਹ ਕਹਿਣ ਦੇ ਵਿੱਚ ਵੀ ਅਸੀਂ ਗੁਰੇਜ਼ ਨਹੀਂ ਕਰ ਸਕਦੇ ਵੀ ਸ਼ਾਇਦ ਸਾਡੀਆਂ ਪੀੜ੍ਹੀਆਂ ਚੋਂ ਵੀ ਇੰਨਾ ਕੋਈ ਅੱਗੇ ਨਾ ਪੜ੍ਹੇ, ਜਿੰਨਾ ਕੁ ਹੁਣ ਪੜ੍ਹੀ ਫਿਰਦੇ ਹਾਂ। ਨਾ ਪਹਿਲਾਂ ਕੋਈ ਪੜ੍ਹਿਆ, ਨਾ ਹੁਣ ਕੋਈ ਪੜ੍ਹੇਗਾ, ਇੰਨਾ ਕੁ ਪੜ੍ਹ ਲਿਆ, ਸਰੀਰ ਕਰਕੇ ਬਹੁਤ ਪੜ੍ਹ ਲਿਆ, ਪਰ ਮਨ ਨੂੰ ਨਹੀਂ ਸਮਝਾ ਸਕੇ, ਮਨ ਨਹੀਂ ਸਮਝਿਆ। ਸਮਝਾਉਣਾ ਸਿਰਫ ਮਨ ਸੀ। ਇਹ ਸੱਜਣ ਮਿਲੇ ਨਾ ਵਿਛੜਾ, ਕਹਿੰਦੇ ਕਿਤੇ ਇਹ ਸੱਜਣ ਆਪਣੇ ਮਨ ਨੂੰ ਸੱਜਣ ਬਣਾ ਕੇ ਟਕਾਲਾ, ਮੁੜ ਕੇ ਵਿਛੜਦਾ ਨਹੀਂ ਹੈ। ਸਤਿਗੁਰੂ ਨੇ ਬਾਣੀ ਚ ਕਿਹਾ ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ। ਝਗੜਾ ਵੀ ਮਨ ਨਾਲ ਹੈ, ਦੋਸਤੀ ਵੀ ਮਨ ਨਾਲ ਹੈ, ਤੇ ਜਿਹੜੀ ਮਿੱਤਰਤਾ ਮਨ ਨਾਲ ਹੈ ਜੀ, ਉਹ ਮਿੱਤਰਤਾ ਕੋਈ ਦੂਜਾ ਨਹੀਂ ਜੇ ਨਿਭਾ ਸਕਦਾ। ਸਭ ਤੋਂ ਵਧੀਕ ਨੇੜੇ ਜਿਹਨੂੰ ਆਪਾਂ ਕਹਿੰਦੇ ਬੈਸਟ ਫਰੈਂਡ ਹਨ, ਮਨੁੱਖ ਦਾ ਮਨ ਹੀ ਮਨੁੱਖ ਦਾ ਬੈਸਟ ਫਰੈਂਡ ਹੈ। ਇਹਦੇ ਤੋਂ ਬਿਨਾਂ ਸੰਸਾਰਿਕ ਤੌਰ ਤੇ ਜਿੰਨੇ ਮਰਜ਼ੀ ਲਈ ਫਿਰੋ, ਜਿੰਨੇ ਮਰਜ਼ੀ ਇਕਾਂਤ ਵਿੱਚ ਬਹਿਣਾ ਆਪਣੇ ਨਾਲ ਗੂੜੀ ਮਿੱਤਰਤਾ ਹੈ, ਤੇ ਜਿਹਨੂੰ ਆਪਣੇ ਨਾਲ ਮਿੱਤਰਤਾ ਕਰਨੀ ਆ ਗਈ ਨਾ ਜੀ, ਉਹਨੂੰ ਦੁਨਿਆਵੀ ਤੌਰ ਤੇ ਮਿੱਤਰ ਦੀ ਲੋੜ ਨਹੀਂ ਪਏਗੀ।
ਅੱਜ ਅਸੀਂ ਮਿੱਤਰ ਲੱਭਦੇ ਫਿਰਦੇ ਹਾਂ ਵੀ ਕੋਈ ਬੈਠੇ ਮੇਰੇ ਨਾਲ ਮੇਰੀ ਗੱਲ ਸੁਣੇ, ਮੇਰੀ ਵਿਚਾਰ ਸੁਣੇ, ਮੇਰਾ ਦੁੱਖ ਸੁਣੇ, ਮੇਰੀ ਤਕਲੀਫ ਸੁਣੇ, ਮੈਨੂੰ ਕੋਈ ਐਸਾ ਮਿੱਤਰ ਮਿਲੇ। ਫਿਰ ਉਹ ਕੋਈ ਐਸਾ ਸੱਜਣ ਮਿਲ ਵੀ ਜਾਏ, ਇੱਕ ਡਰ ਇਹ ਵੀ ਬਣਿਆ ਰਹਿੰਦਾ ਕਿ ਇਹ ਨਾ ਹੋਵੇ ਮੁੜ ਕੇ ਲੋਕਾਂ 'ਚ ਟੰਡੋਰਾ ਵੀ ਪਿੱਟਦਾ, ਡਰ ਬਣ ਗਿਆ ਨਾ ਵੀ ਮੈਂ ਤੇ ਮਿੱਤਰ ਬਣਾਇਆ, ਮੇਰਾ ਦੁੱਖ ਸੁਣੇ, ਮੇਰੀ ਤਕਲੀਫ ਸੁਣੇ, ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਸਾਂਝਾ ਹੋਵੇ, ਮੇਰੇ ਨਾਲ ਖੜੋਵੇ, ਐਸਾ ਮਿੱਤਰ ਲੱਭੇ। ਪਰ ਨਾਲ ਇੱਕ ਡਰ ਵੀ ਪੈਦਾ ਹੋਇਆ, ਜੇ ਮੈਂ ਇਹਨੂੰ ਦੁੱਖ ਦੱਸਾਂਗਾ ਕਿਤੇ ਇਹ ਨਾ ਹੋਵੇ ਸੰਸਾਰ ਵਿੱਚ ਢੰਡੋਰਾ ਪਿੱਟ ਦੇ। ਆਪਣੇ ਮਨ ਨਾਲ ਮਿੱਤਰਤਾ ਕਰੋ, ਆਪਣੇ ਮਨ ਨਾਲ ਬੈਠ ਕੇ ਦੁੱਖ ਫਰੋਲੋ, ਇਹ ਡਰ ਨਹੀਂ ਹੋਏਗਾ ਸਮਾਜ ਵਿੱਚ ਢੰਡੋਰਾ ਨਾ ਪਿੱਟ ਦੇ। ਮਿੱਤਰ ਮਨ ਨੂੰ ਬਣਾਓ। ਜਿੱਦਣ ਇਕਾਂਤ ਵਿੱਚ ਬਹਿਣਾ ਆ ਗਿਆ ਨਾ ਜੀ, ਉਦਣ ਮਿੱਤਰਤਾ ਕਰਨ ਦੀ ਜਾਂਚ ਆ ਜਾਏਗੀ ਮਨ ਨਾਲ। ਅਜੇ ਤੇ ਜਦੋਂ ਇਕਾਂਤ 'ਚ ਬੈਠੀ ਤਾਂ ਉਦੋਂ ਬੇਚੈਨ ਹੋ ਜਾਈਦਾ। ਇਕੱਲਾ ਨਹੀਂ ਜੇ ਬਹਿ ਸਕਦਾ ਮਨੁੱਖ, ਕੋਈ ਵੀ ਮਨੁੱਖ ਹੈ ਇਕੱਲਾ ਨਹੀਂ ਬਹਿ ਸਕਦਾ। ਜੇ ਕੋਈ ਇਕੱਲਾ ਬਹਿੰਦਾ ਉਹ ਬੇਚੈਨ ਹੋ ਜਾਂਦਾ। ਤੇ ਰੱਬੀ ਪਿਆਰਿਆਂ ਨੂੰ ਕਦੇ ਪੁੱਛ ਕੇ ਵੇਖੋ, ਕਹਿੰਦੇ ਅਸੀਂ ਇਕੱਠ 'ਚ ਨਹੀਂ ਬਹਿ ਸਕਦੇ, ਅਸੀਂ ਜਣੋ ਬਹਿਣਾ ਇਕਾਂਤ 'ਚ ਬਹਿਣਾ। ਅਗਲਿਆਂ ਨੇ ਮਿੱਤਰਤਾ ਮਨ ਨਾਲ ਕੀਤੀ ਹੈ। ਤੁਸੀਂ ਕਦੇ ਵੇਖੋ ਝੁੰਡ ਸਮੂਹ ਉਹਨਾਂ ਦੇ ਹੋਣਗੇ ਜਿਨ੍ਹਾਂ ਦੇ ਮਨ ਬੇਚੈਨ ਨੇ, ਤੇ ਜਿਨ੍ਹਾਂ ਦਾ ਮਨ ਟਿਕਿਆ ਹੋਇਆ ਉਹ ਕਦੇ ਝੁੰਡ ਵਿੱਚ ਨਹੀਂ ਜੇ ਬਹਿੰਦੇ, ਉਹ ਸਮੂਹ ਵਿੱਚ ਨਹੀਂ ਬਹਿੰਦੇ। ਉਹ ਕਹਿੰਦੇ ਇਕਾਂਤ ਠੀਕ ਹੈ, ਉਹ ਇਕਾਂਤ ਹੀ ਲੱਭਦੇ ਨੇ। ਇਹੀ ਕਾਰਨ ਸੀ ਕਿ ਜਿਹੜੇ ਸੰਨਿਆਸੀ ਬਣੇ ਉਹ ਜੰਗਲਾਂ 'ਚ ਜਾ ਕਿਉਂ ਬੈਠੇ, ਕਹਿੰਦੇ ਅਸੀਂ ਇਹਨਾਂ ਦੇ ਨਾਲ ਬਹਿਣਾ ਹੀ ਨਹੀਂ, ਇਹ ਸਾਰੇ ਬੇਚੈਨ ਮਨ ਵਿੱਚ, ਔਰ ਜਿਨ੍ਹਾਂ ਦੀ ਸੰਗਤ ਵਿੱਚ ਬੈਠਾਂਗੇ ਉਦਾਂ ਦਾ ਪ੍ਰਭਾਵ ਅਸੀਂ ਕਬੂਲਾਂਗੇ। ਬੇਚੈਨ ਮਨਾਂ ਵਾਲਿਆਂ ਕੋਲ ਬਹਿ ਜਾਓ, ਉਹਨਾਂ ਨੇ ਸਾਡੇ ਮਨ ਨੂੰ ਵੀ ਬੇਚੈਨ ਕਰ ਦੇਣਾ, ਤੇ ਜਿਨ੍ਹਾਂ ਕੋਲ ਟਿਕੇ ਮਨ ਨੇ ਉਹਨਾਂ ਦੀ ਸੰਗਤ ਵਿੱਚ ਬੈਠੋ, ਸਾਡਾ ਮਨ ਸਹਿਜ ਸੁਭਾਅ ਟਿਕਣ ਲੱਗ ਜਾਏ। ਪ੍ਰਭਾਵ ਹੈ, ਚਾਰ ਬੰਦੇ ਸਕਸੈਸ ਹੋਣ, ਪੰਜਵੇਂ ਤੁਸੀਂ ਬਹਿ ਜਾਓ, ਤੁਹਾਨੂੰ ਵੀ ਇੱਕ ਨਾ ਇੱਕ ਦਿਨ ਸਕਸੈਸ ਦਾ ਰਾਹ ਮਿਲ ਜਾਏਗਾ। ਤੇ ਜੇ ਸਾਰੇ ਚਾਰ ਬੰਦੇ ਮਿਲਣ ਹੀ ਫੇਲੀਅਰ, ਉਹਨਾਂ 'ਚ ਬੈਠੋ ਪੰਜਵੇਂ ਤੁਸੀਂ ਹੋਵੋਗੇ, ਤੁਹਾਨੂੰ ਕੋਈ ਸਕਸੈਸ ਨਹੀਂ ਕਰ ਸਕਦਾ। ਬੈਠਣਾ ਤੇ ਉਹਨਾਂ ਵਿੱਚ ਬੈਠੋ ਜਿਹੜੇ ਆਪ ਸਫਲ ਨੇ, ਪੰਜਵਾਂ ਨੰਬਰ ਤੁਹਾਡਾ ਹੋਏਗਾ ਸਫਲਤਾ ਦੇ ਰਾਹ ਤੇ। ਤੇ ਜਿਹੜੇ ਆਪ ਹੀ ਅਸਫਲ ਨੇ ਉਹਨਾਂ ਦੀ ਸੰਗਤ 'ਚ ਬੈਠਾਂਗੇ, ਤੇ ਅਗਲਾ ਨੰਬਰ ਅਸਫਲਤਾ ਦੇ ਰਾਹ ਤੇ ਤੁਹਾਡਾ ਹੋਵੇਗਾ। ਆਪਣੇ ਮਨ ਨੂੰ ਸਮਝਾਓ, ਮਨ ਨੂੰ ਟਿਕਾਓ, ਮਨ ਨੂੰ ਸਕੂਨ ਦਿਓ। ਮਨਾ ਮੈਂ ਤੈਨੂੰ ਮਿੱਤਰ ਬਣਾ ਲਾਂ, ਮੇਰੀ ਮਿੱਤਰਤਾ ਤੇਰੇ ਨਾਲ ਬਣੇ। ਆ ਦੁਨਿਆਵੀ ਮਿੱਤਰ ਅਗਾਂਹ ਗੁਰੂ ਸਾਹਿਬ ਨੇ ਜ਼ਿਕਰ ਕਰਨਾ, ਦੁਨਿਆਵੀ ਮਿੱਤਰਾਂ ਦੀ ਦਸ਼ਾ ਜ਼ਿਕਰ ਕੀਤੀ ਗੁਰੂ ਸਾਹਿਬ ਨੇ ਅਗਾਂਹ ਅਗਲੀਆਂ ਪਾਵਨ ਪੰਗਤੀਆਂ 'ਚ। ਕਹਿੰਦੇ ਜੇ ਮਿੱਤਰ ਬਣਾਉਣੇ ਤੇ ਫਿਰ ਇਹ ਸੱਜਣ ਮਿਲੇ ਨਾ ਵਿਛੜੇ, ਇਹ ਮੁੜ ਕੇ ਵਿਛੜਦਾ। ਮਨ ਸਾਡਾ ਵਿਛੜ ਕੇ ਜਾਏਗਾ ਕਿੱਥੇ ਜੀ? ਦੁਨਿਆਵੀ ਤੌਰ ਤੇ ਮਿੱਤਰ ਜਿਹੜਾ ਉਹ ਤੇ ਕਹਿ ਦੇਗਾ ਵੀ ਮੈਨੂੰ ਤੇਰੇ ਨਾਲੋਂ ਚੰਗਾ ਮਿੱਤਰ ਮਿਲ ਗਿਆ, ਅੱਜ ਤੋਂ ਭਾਈ ਤੇਰੇ ਨਾਲ ਮੇਰਾ ਸੰਬੰਧ ਕੋਈ ਨਹੀਂ। ਉਹ ਜਿਹੜਾ ਮਨ ਸਾਡਾ ਮਿੱਤਰ ਬਣੇਗਾ ਉਹ ਸਾਨੂੰ ਕੀ ਕਹੇਗਾ, ਮੇਰੀ ਅੱਜ ਤੋਂ ਬਾਅਦ ਤੇਰੇ ਨਾਲ ਮਿੱਤਰਤਾ ਨਹੀਂ। ਮਨ ਸਾਡਾ ਜਦੋਂ ਮਿੱਤਰ ਬਣ ਗਿਆ, ਮਨ ਰੂਪੀ ਮਿੱਤਰ ਕਦੇ ਛੱਡ ਕੇ ਨਹੀਂ ਜਾਂਦਾ, ਕਦੇ ਵਿਛੜਦਾ ਨਹੀਂ ਹੈ। ਆਪਣੇ ਮਨ ਨੂੰ ਮਿੱਤਰ ਬਣਾਓ। ਸੱਜਣ ਮਿਲੇ ਨਾ ਵਿਛੜੈ, ਇਹ ਸੱਜਣ ਮਿਲੇ ਨਾ ਵਿਛੜੈ ਜੇ ਆਪ ਮੇਲੇ ਕਰਤਾਰ, ਜੇ ਉਹ ਕਰਤਾ ਦਇਆ ਕਰਕੇ ਸਾਨੂੰ ਸਾਡੇ ਮਨ ਨਾਲ

ਫਿਰ ਜੀ ਇੱਕ ਨਾ ਕਈ ਦਰਸ਼ਨ ਕੀ ਦਰਸ਼ਨਾਂ ਦੀ ਪ੍ਰਤੀਤ ਭਰੋਸਾ ਨਾ ਆਈ ਆ ਉਹਨਾਂ ਨੂੰ ਪ੍ਰਤੀਤ ਨਹੀਂ ਆਈ ਉਹਨਾਂ ਦਾ ਭਰੋਸਾ ਨਹੀਂ ਬਣਿਆ ਸ਼ਬਦ ਨਾ ਕਰਹਿ ਵਿਚਾਰ ਫਿਰ ਉੱਥੇ ਸ਼ਬਦ ਦੀ ਵਿਚਾਰ ਨਹੀਂ ਹੋਏਗੀ ਸ਼ਬਦ ਦੀ ਵਿਚਾਰ ਮਤਲਬ ਗਿਆਨ ਦੀ ਚਰਚਾ ਕੋਈ ਭਰੋਸਾ ਹੀ ਹੈ ਨਹੀਂ ਫਿਰ ਵਿਛੜਿਆ ਕਾ ਕਿਆ ਵਿਛੜਿਆ ਕਹਿੰਦੇ ਜਿਨ੍ਹਾਂ ਦਾ ਅੱਗੇ ਹੀ ਦਵੈਤ ਭਾਵ ਵਿੱਚ ਪਿਆਰ ਹੈ ਉਹਨਾਂ ਵਿਛੜਿਆ ਹੋਇਆਂ ਦਾ ਹੋਰ ਕੀ ਵਿਛੋੜਾ ਹੋਣਾ ਜਿਹੜੇ ਪਹਿਲਾਂ ਹੀ ਵਿਛੜੇ ਫਿਰਦੇ ਨੇ ਉਹਨਾਂ ਨੇ ਹੋਰ ਕੀ ਵਿਛੜਨਾ ਜਿਨ੍ਹਾਂ ਦਾ ਦੂਜੇ ਭਾਏ ਦਵੈਤ ਭਾਵ ਵਿੱਚ ਪ੍ਰੇਮ ਹੈ ਉਹ ਪਹਿਲਾਂ ਹੀ ਵਿਛੜੇ ਨੇ ਉਹ ਹੋਰ ਕੀ ਵਿਛੜ ਸਕਦੇ ਨੇ ਹੁਣ ਤੇ ਮਿਲਾਪ ਦੀ ਗੱਲ ਹੈ ਬਸ ਮੇਲ ਦੀ ਜਿਹੜਾ ਮਿਲਿਆ ਹੋਵੇ ਵਿਛੜਨ ਦਾ ਡਰ ਉਹਨੂੰ ਹੀ ਹੈ ਨਾ ਤੇ ਜਿਹੜਾ ਮਿਲਿਆ ਹੀ ਨਹੀਂ ਉਹਦੇ ਵਿਛੜਨ ਦਾ ਕੀ ਡਰ ਹੈ ਉਹਦੇ ਪਹਿਲਾਂ ਹੀ ਵਿਛੋੜੇ 'ਚ ਬੈਠਾ ਰੱਬੀ ਪਿਆਰੇ ਰੱਬ ਨਾਲ ਮਿਲ ਗਏ ਉਹਨਾਂ ਨੂੰ ਡਰ ਹੈ ਕਿਤੇ ਰੱਬ ਨਾਲ ਵਿਛੜ ਨਾ ਜਾਈਏ ਉਹ ਫਿਰ ਕੀ ਕਹਿੰਦੇ ਇਹ ਵਿਛੋੜਾ ਸਹਿਆ ਨਾ ਜਾਏ ਮਾਲਕਾ ਅਸੀਂ ਇਹ ਵਿਛੋੜਾ ਸਹਿ ਨਹੀਂ ਸਕਦੇ ਤੇ ਜਿਹਨੂੰ ਮਿਲਿਆ ਹੀ ਨਹੀਂ ਉਹ ਕਹਿੰਦੇ ਰੱਬ ਵੀ ਕੋਈ ਚੀਜ਼ ਹੈ ਅਸੀਂ ਤੇ ਮੰਨਦੇ ਹੀ ਨਹੀਂ ਉਹ ਰੱਬ ਮਨ ਜਿਨ੍ਹਾਂ ਨੇ ਹਾਸਲ ਕਰ ਲਿਆ ਉਹ ਕਹਿੰਦੇ ਵਿਛੜ ਨਾ ਜਾਈਏ ਤੇ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ ਉਹ ਕਹਿੰਦੇ ਵਿਛੋੜਾ ਵੀ ਕੋਈ ਜੇ ਅਸੀਂ ਤੇ ਮਿਲੇ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਮਿਲਾਪ ਕੀ ਹੈ ਤੇ ਵਿਛੋੜਾ ਕੀ ਹੈ ਜਿਹੜਾ ਮਿਲਿਆ ਹੋਏਗਾ ਉਹਨੂੰ ਵਿਛੋੜੇ ਦਾ ਪਤਾ ਹੈ ਤੇ ਜਿਹਦੇ ਕੋਲ ਮਿਲਾਪ ਹੀ ਹੈ ਨਹੀਂ ਉਹਨੂੰ ਵਿਛੋੜੇ ਦਾ ਨਹੀਂ ਪਤਾ ਉਹ ਵਿਛੋੜੇ ਨੂੰ ਨਹੀਂ ਜਾਣਦਾ ਵਿਛੜਿਆ ਕਾ ਕਿਆ ਵਿਛੜਿਆ ਜਿਨ੍ਹਾਂ ਦੂਜਾ ਭਾਏ ਪਿਆਰ ਕਹਿੰਦੇ ਜਿਨ੍ਹਾਂ ਦਾ ਦਵੈਤ ਭਾਵ ਵਿੱਚ ਪਿਆਰ ਹੈ ਉਹਨਾਂ ਵਿਛੜਿਆ ਹੋਇਆਂ ਨੂੰ ਵਿਛੋੜੇ ਦਾ

ਹੁਣ ਇੱਥੇ ਤਵੱਜੋ ਦੇ ਕੇ ਸਮਝਿਓ। ਸਤਿਗੁਰੂ ਨੇ ਪਹਿਲਾਂ ਕਿਹਾ ਨਾ ਮਨ ਨਾਲ ਮਿੱਤਰਤਾ ਬਣਾ, ਕਹਿੰਦੇ ਆਪਣੇ ਮਨ ਨਾਲ ਮਿੱਤਰਤਾ ਬਣਾਈ, ਮਨ ਮੁੱਖਾਂ ਨਾਲ ਮਿੱਤਰਤਾ ਨਾ ਬਣਾਈ। ਦੁਨਿਆਵੀ ਤੌਰ ਤੇ ਮਿੱਤਰਤਾ ਬਣਾਉਣੀ ਤੇ ਗੁਰਮੁੱਖਾਂ ਨਾਲ ਬਣਾਈ, ਜਿਹੜੇ ਗੁਰੂ ਵਾਲੇ ਨੇ ਉਹਨਾਂ ਨਾਲ ਮਿੱਤਰਤਾ ਬਣਾਈ, ਜਿਹੜੇ ਮਨਮੁੱਖ ਨੇ ਉਹਨਾਂ ਨਾਲ ਨਹੀਂ। ਕਿਉਂ? ਕਹਿੰਦੇ ਮਨਮੁੱਖ ਛੇਤੀ ਦੋਸਤੀ, ਇਹਨਾਂ ਨਾਲ ਜਿਹੜੀ ਮਿੱਤਰਤਾ ਥੋੜੜਿਆਂ ਦਿਨ, ਚਾਰ ਕੁ ਦਿਨਾਂ ਦੀ ਹੈ ਬਸ। ਇਸ ਪ੍ਰੀਤੀ, ਹੁਣ ਉਹ ਜਿਹੜੀ ਪ੍ਰੀਤੀ ਹੈ ਉਹ ਪ੍ਰੇਮ ਹੈ, ਜਿਹੜਾ ਮਨਮੁੱਖਾਂ ਦੇ ਨਾਲ ਜਿਹੜੀ ਮਿੱਤਰਤਾ ਹੈ, ਟੁੱਟ ਦੀ ਵਿਲਮ ਨਾ ਹੋਵਈ। ਕਹਿੰਦੇ ਟੁੱਟ ਦੀ ਤਾਂ ਪਤਾ ਹੀ ਨਹੀਂ ਲੱਗਦਾ, ਦੇਰੀ ਨਹੀਂ ਲੱਗਦੀ। ਇੱਤ ਦੋਸਤੀ ਚੱਲਣ ਵਿਕਾਰ, ਕਹਿੰਦੇ ਇਸ ਦੋਸਤੀ ਵਿੱਚ ਤੇ ਬਸ ਵਿਕਾਰ ਹੀ ਨੇ। ਵਿਕਾਰ ਮਤਲਬ ਮੁੜ ਕੇ ਇੱਕ ਦੂਜੇ ਦੇ ਵਿੱਚ ਫਿਰ ਦੋਸ਼ ਕੱਢੇ ਜਾਂਦੇ ਨਾ, ਉਹ ਨਹੀਂ ਸੀ ਚੰਗਾ, ਮੈਂ ਬੜਾ ਚੰਗਾ, ਉਹਨੇ ਮੇਰੇ ਨਾਲ ਚੰਗਾ ਨਹੀਂ, ਉਹ ਦੂਜਾ ਕਹਿੰਦਾ ਉਹਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਉਹਨੇ ਮੇਰੇ ਨਾਲ ਬਦਸਲੂਕੀ ਕੀਤੀ, ਉਹ ਕਹਿੰਦਾ ਉਹਨੇ ਮੇਰੇ ਨਾਲ। ਜਦੋਂ ਦੋਸਤੀ ਟੁੱਟਦੀ ਹੈ ਨਾ, ਫਿਰ ਦੋਵਾਂ ਪਾਸਿਓਂ ਦੋਸ਼ ਕੱਢੇ ਜਾਂਦੇ ਨੇ। ਜਿੰਨਾ ਚਿਰ ਮਿੱਤਰਤਾ, ਦੋਸ਼ ਵੀ ਚੰਗੇ ਲੱਗੀ ਜਾਂਦੇ ਨੇ। ਜਦੋਂ ਮਿੱਤਰਤਾ ਟੁੱਟ ਜੇ, ਫਿਰ ਚੰਗਿਆਈਆਂ ਵੀ ਦੋਸ਼ ਬਣ ਜਾਂਦੀਆਂ ਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਮਨ ਮੁੱਖਾਂ ਛੇਤੀ ਦੋਸਤੀ, ਥੋੜੜਿਆਂ ਦਿਨ, ਚਾਰ ਕੁ ਦਿਨਾਂ ਦੀ। ਫਿਰ ਪੜ੍ਹੋ ਬਚਨ ਬਾਣੀ ਦਾ, ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਆ ਹੈ ਥੋੜੜਿਆਂ ਦਿਨ ਚਾਰ, ਮਾਇਆ ਕਿੰਨੇ ਕੁ ਦਿਨਾਂ ਦੀ ਹੈ? ਚਾਰ ਕੁ ਦਿਨਾਂ ਦੀ। ਮਾਲਕ ਕਹਿੰਦੇ ਮਨ ਮੁੱਖਾਂ ਨਾਲ ਦੋਸਤੀ ਵੀ ਚਾਰ ਕੁ ਦਿਨਾਂ ਦੀ ਹੋਈ ਹੈ। ਤੇਰੇ ਕੋਲ ਪੈਸੇ ਹੈ, ਤੇਰੇ ਨਾਲ ਮਿੱਤਰ ਖੜੇ ਨੇ। ਤੇਰੇ ਕੋਲ ਪੈਸੇ ਨਹੀਂ, ਤੇਰਾ ਕੋਈ ਮਿੱਤਰ ਨਹੀਂ। ਤੇਰੇ ਕੋਲ ਧਨ ਹੈ, ਤੇਰੇ ਸਾਰਾ ਸੰਸਾਰ ਤੇਰਾ ਮਿੱਤਰ ਹੈ। ਤੇਰੇ ਕੋਲ ਧਨ ਨਹੀਂ, ਜਿਨ੍ਹਾਂ ਨੂੰ ਤੂੰ ਆਪਣੇ ਖਾਸ ਵੀ ਦੱਸੀ ਜਾਂਦਾ, ਤੇਰੇ ਉਹ ਵੀ ਮਿੱਤਰ ਨਹੀਂ। ਮਨ ਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਮਾਇਆ ਦੀ ਖੇਡ ਹੈ ਸਾਰੀ ਹੋਈ। ਫਿਰ ਅਗਲੀ ਪੰਕਤੀ, ਵੇਖਦਿਆਂ ਹੀ ਭੱਜ ਜਾਣ। ਕਦੇ ਵੇਖ ਲਿਓ, ਜਿੱਥੇ ਮਾਇਆ ਦੇ ਸੰਬੰਧ ਵਾਲੀ ਦੋਸਤੀ ਹੋਏਗੀ, ਉਹ ਵੇਖਦੇ ਹੀ ਭੱਜਣਗੇ। ਬਸ ਵੇਂਦਿਆਂ ਵੇਂਦਿਆਂ ਦੌੜ ਜਾਂਦੇ ਆ ਅਗਲੇ, ਕਹਿੰਦੇ ਮਾਇਆ ਮਿਲੀ ਕੋਈ ਨਹੀਂ, ਆਪਾਂ ਕੀ ਕਰਨਾ। ਵੇਖਦਿਆਂ ਹੀ ਭੱਜ ਜਾਣ, ਦੌੜ ਜਾਂਦੇ ਨੇ। ਕਦੇ ਨਾ ਪਾਇਣ ਬੰਧ, ਉਹ ਰੋਕਦੇ ਹੀ ਨਹੀਂ ਕਦੇ। ਉਹਨਾਂ ਨੂੰ ਜਿੰਨਾ ਮਰਜ਼ੀ ਰੋਕਣ ਦਾ ਯਤਨ, ਉਹ ਨਹੀਂ। ਖੇਡ ਹੀ ਮਾਇਆ ਦੀ ਹੈ, ਸੰਬੰਧ ਹੀ ਮਾਇਆ ਤੱਕ ਸੀ। ਤੇ ਜਿੱਥੇ ਮਾਇਆ ਤੱਕ ਸੰਬੰਧ ਹੋਏਗਾ, ਉੱਥੇ ਦੋਸਤੀ ਉਨਾ ਕੁ ਚਿਰ ਹੀ ਜੇ ਜਿੰਨਾ ਕੁ ਚਿਰ ਮਾਇਆ ਹੈ। ਮਾਇਆ ਮੁੱਕੀ ਨਹੀਂ, ਦੋਸਤੀ ਉਦੋਂ ਪਹਿਲਾਂ ਮੁੱਕ ਜਾਂਦੀ ਹੈ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਣ ਬੰਧ। ਫਿਰ ਅਗਲੀਆਂ ਪੰਕਤੀਆਂ, ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਜਿੰਨਾ ਚਿਰ ਖਾਣ ਨੂੰ ਦਿਆਂਗੇ ਉਨਾ ਚਿਰ ਮਿੱਤਰਤਾ, ਜਿੰਨਾ ਚਿਰ ਪਹਿਨਣ ਨੂੰ ਦਿਆਂਗੇ ਉਨਾ ਚਿਰ ਮਿੱਤਰਤਾ, ਜਿੰਨਾ ਚਿਰ ਉਹਨਾਂ ਨੂੰ ਉਹਨਾਂ ਦੇ ਲਈ ਧਨ ਦੌਲਤ ਦਿੰਦੇ ਰਵਾਂਗੇ ਉਨਾ ਚਿਰ ਮਿੱਤਰਤਾ। ਤੇ ਜਿੱਦਣ ਧਨ ਦੌਲਤ ਦੇਣਾ ਬੰਦ ਕੀਤਾ, ਸਤਿਗੁਰੂ ਕਹਿੰਦੇ ਉਦਣ ਦਸ਼ਾ ਬਦਲ ਜਾਂਦੀ ਹੈ। ਦਸ਼ਾ ਵੀ ਬਦਲ ਜਾਂਦੀ ਤੇ ਦਿਸ਼ਾ ਵੀ ਬਦਲ ਜਾਂਦੀ। ਜਿੱਚਰ ਪਹਿਨਣ ਖਾਵਣੇ, ਤਿੱਚਰ ਰੱਖਣ ਗੰਢ। ਜਿੱਤ ਦਿਨ ਕਿਛੂ ਨਾ ਹੋਵਈ, ਤਿੱਤ ਦਿਨ ਬੋਲਣ ਗੰਧ। ਜਿੱਦਣ ਉਹਨਾਂ ਨੂੰ ਕੁਝ ਵੀ ਨਾ ਦਿੱਤਾ, ਉਦਣ ਉਹਨਾਂ ਦੀ ਜ਼ੁਬਾਨ ਵੀ ਬਦਲ ਜਾਂਦੀ। ਤਿੱਤ ਦਿਨ ਉਸ ਦਿਨ ਬੋਲਣ ਬੋਲਦੇ ਨੇ ਗੰਧ, ਫਿਰ ਉਹਨਾਂ ਦੀ ਜ਼ੁਬਾਨ ਤੇ ਗੰਦਗੀ ਹੁੰਦੀ ਹੈ। ਕਿਉਂ? ਕਿਉਂਕਿ ਮਾਇਆ ਹੈ ਨਹੀਂ, ਧਨ ਹੈ ਨਹੀਂ, ਦੋਸਤੀ ਕਾਹਦੇ ਨਾਲ ਸੀ? ਧਨ ਨਾਲ। ਇਸ ਲਈ ਪਹਿਲਾਂ ਬੇਨਤੀ ਕੀਤੀ ਆਪ ਜੀ ਅੱਗੇ, ਮਿੱਤਰਤਾ ਕਰਨੀ ਤੇ ਆਪਣੇ ਮਨ ਨਾਲ ਕਰੋ। ਦੁਨਿਆਵੀ ਤੌਰ ਤੇ ਜਿਹਦੇ ਨਾਲ ਮਰਜ਼ੀ ਮਿੱਤਰਤਾ ਹੋਵੇ, ਕੰਮ ਤੇ ਮਗਰ ਧਨ ਨਹੀਂ ਕਰ ਰਿਹਾ।
ਪਤਾ ਪਤਾ ਕਦੋਂ ਲੱਗਦਾ? ਕੋਈ ਮਿੱਤਰ ਧਨ ਮੰਗੇ ਨਾ, ਉਹਨੂੰ ਧਨ ਦੇਣ ਤੋਂ ਇਨਕਾਰ ਕਰਕੇ ਵੇਖੋ। ਜਾਂ ਆਪਾਂ ਕਿਸੇ ਤੋਂ ਧਨ ਮੰਗੀਏ, ਫਿਰ ਪਤਾ ਲੱਗੇ ਵੀ ਮਿੱਤਰਤਾ ਕਿੰਨੀ ਗੂੜੀ। ਖੇਡ ਸਾਰੀ ਧਨ ਦੀ ਹੈ। ਕਦੇ ਨਾ ਪਾਏ ਨਬੰਧ, ਵੇਖਦਿਆਂ ਹੀ ਭੱਜ ਜਾਣ, ਵੇਖਦਿਆਂ ਵੇਖਦਿਆਂ ਦੌੜ ਜਾਂਦੇ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਦੋਸਤੀ ਕਰਨੀ ਤੇ ਆਪਣੇ ਮਨ ਨਾਲ ਕਰ। ਤੇਰੇ ਮਨ ਨੂੰ ਪਤਾ ਨਾ ਵੀ ਤੂੰ ਕਿੱਦਾਂ ਦਾ। ਫਿਰ ਬਾਪੂ ਜੀ ਕਹਿੰਦੇ, ਭਾਈ ਹੁਣ ਤੂੰ ਅੰਦਾਜ਼ਾ ਲਾ ਕੇ ਵੇਖ ਲਾ ਵੀ ਤੇਰੇ ਮਿੱਤਰ ਕਿੱਦਾਂ ਦੇ। ਜਿੱਤ ਦਿਨ ਕਿਛੂ ਨਾ ਹੋਵੇ, ਤਿੱਤ ਦਿਨ ਬੋਲਣ ਗੰਦ। ਮਨ ਮੁੱਖਾਂ ਕੇਰੀ ਦੋਸਤੀ, ਜਿਹੜਾ ਅੱਜ ਬਚਨ ਕਰ ਰਹੇ ਕਹਿੰਦੇ, ਮਨ ਮੁੱਖਾਂ ਛੇਤੀ ਦੋਸਤੀ, ਥੋੜੜਿਆਂ ਦਿਨ ਚਾਰ, ਚਾਰ ਕੁ ਦਿਨਾਂ ਦੀ ਹੈ ਬਸ। ਇਸ ਪ੍ਰੀਤੀ ਟੁੱਟਦੀ ਵਿਲਮ ਨਾ, ਵਿਲਮ ਮਤਲਬ ਦੇਰੀ। ਕਹਿੰਦੇ ਜਿੰਨੇ ਮਰਜ਼ੀ ਗੂੜੇ ਹੋਣ, ਪ੍ਰੀਤੀ ਟੁੱਟਦੀ ਵਿਲਮ ਨਾ ਹੋ ਵਈ, ਦੇਰੀ ਥੋੜੀ ਲੱਗਦੀ ਹੈ। ਬਜ਼ੁਰਗ ਨਾ ਮਤ ਦਿੰਦੇ, ਕਹਿੰਦੇ ਜਿੱਥੇ ਮਿੱਤਰਤਾ ਹੋਵੇ ਨਾ ਉੱਥੇ ਧਨ ਨਾਲ ਕਦੇ ਨਾ ਵਰਤੋ। ਜਿੱਦਣ ਮਿੱਤਰਤਾ ਵਿੱਚ ਧਨ ਆ ਗਿਆ, ਉਦਣ ਮਿੱਤਰਤਾ ਮੁੱਕ ਜਾਏਗੀ। ਉੱਥੇ ਧਨ ਨਹੀਂ। ਜਿਹੜੇ ਰਿਸ਼ਤੇ ਨਾਲ ਸਾਡਾ ਬਹੁਤ ਨੇੜਤਾ, ਜਿਹੜੇ ਰਿਸ਼ਤੇਦਾਰ ਨਾਲ ਸਾਡੀ ਬਹੁਤ ਨੇੜਤਾ, ਉੱਥੇ ਕਦੇ ਧਨ ਨਾ ਵਰਤੋ। ਕਿਉਂਕਿ ਜਿੱਦਣ ਵਿੱਚ ਧਨ ਆ ਗਿਆ, ਉਦਣ ਰਿਸ਼ਤਾ ਵੀ ਨਿਬੜ ਜਾਂਦਾ ਜੀ, ਉਦਣ ਰਿਸ਼ਤਾ ਵੀ ਨਹੀਂ ਰਹਿੰਦਾ। ਮਿੱਤਰਤਾ ਬਣਾਉਣੀ ਤੇ ਧਨ ਤੋਂ ਉੱਪਰ ਰਹਿ ਕੇ ਬਣਾਇਓ, ਧਨ ਵਿੱਚ ਰੱਖ ਕੇ ਨਾ ਬਣਾਇਓ। ਕਿਉਂਕਿ ਜਿੱਦਣ ਮਿੱਤਰਤਾ ਵਿੱਚ ਧਨ ਆਉਂਦਾ, ਉਦਣ ਵੈਰ ਪੈਂਦਾ, ਫਿਰ ਮਿੱਤਰਤਾ ਨਹੀਂ ਬਣਦੀ। ਧਨ ਤੋਂ ਉੱਪਰ ਰਹਿ ਕੇ ਸਤਿਗੁਰੂ ਜੀ ਨੇ ਸਮਝਾਉਂਦਿਆਂ ਕਿਹਾ, ਕਹਿੰਦੇ ਥੋੜੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਇਤ ਦੋਸਤੀ ਚੱਲਣ ਵਿਕਾਰ। ਫਿਰ ਭਾਈ ਜਦੋਂ ਮਿੱਤਰਤਾ ਟੁੱਟਦੀ ਹੈ ਨਾ, ਫਿਰ ਦੋਸ਼ ਤੇ ਦੋਵਾਂ ਪਾਸਿਆਂ ਤੋਂ ਹੀ ਕੱਢੇ ਜਾਂਦੇ ਨੇ। ਇੰਨਾ ਕੁ ਤੇ ਅਸੀਂ ਉਸ ਵੇਲੇ ਫਿਰ ਵਿਚਾਰੀਏ ਨਾ, ਉਹ ਮੇਰਾ ਦੋਸਤ, ਮੇਰਾ ਮਿੱਤਰ ਮੇਰੇ ਨਾਲ ਇੰਨੇ ਸਾਲ ਰਿਹਾ, ਉਹ ਭਾਵੇਂ ਚੰਗਾ ਹੈ, ਉਹ ਭਾਵੇਂ ਮਾੜਾ, ਮੇਰਾ ਫਰਜ਼ ਨਹੀਂ ਬਣਦਾ, ਮੇਰਾ ਹੱਕ ਨਹੀਂ ਬਣਦਾ ਕਿ ਜੇ ਉਹ ਅੱਜ ਮੇਰੇ ਨਾਲ ਮਿੱਤਰਤਾ ਉਹਦੀ ਨਹੀਂ ਤੇ ਮੈਂ ਉਹਨੂੰ ਮਾੜਾ ਆਖਾਂ, ਮੇਰਾ ਹੱਕ ਨਹੀਂ ਬਣਦਾ। ਸਤਿਗੁਰੂ ਜੀ ਕਹਿੰਦੇ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਇਤ ਦੋਸਤੀ ਚੱਲਣ ਵਿਕਾਰ। ਇਸ ਮਿੱਤਰਤਾ ਵਿੱਚੋਂ ਤੇ ਫਿਰ ਈਰਖਾ ਹੀ

0: ਤਿੰਨ ਮਿਲਿਆ
1: ਮਨ ਸੰਤੋਖੀ ਹੈ। ਉਹਨਾਂ ਨੂੰ ਮਿਲ ਕੇ ਕਹਿੰਦੇ ਮਨ ਨੂੰ ਸੰਤੋਖ ਆ ਜਾਂਦਾ। ਤ੍ਰਿਸ਼ਨਾ ਭੁੱਖ ਸਭ ਜਾਏ, ਤ੍ਰਿਸ਼ਨਾ ਭੁੱਖ ਇਹ ਸਭ ਚਲੀ ਜਾਂਦੀ ਹੈ। ਨਾਨਕ ਨਾਮ ਰੱਤੇ ਸੁਖੀਏ ਸਦਾ। ਕਹਿੰਦੇ ਨਾਨਕ ਜੀ ਉਹ ਜਿਹੜੇ ਨਾਮ ਵਿੱਚ ਰਤੇ ਗਏ ਉਹ ਹਮੇਸ਼ਾ ਹੀ ਸੁਖੀ ਨੇ, ਸੱਚੇ ਸਿਉ ਲਿਵ ਲਾਏ, ਕਿਉਂਕਿ ਉਹਨਾਂ ਨੇ ਆਪਣੀ ਲਿਵ ਸੱਚੇ ਨਾਲ ਜੋੜ ਲਈ, ਕਰਤੇ ਨਾਲ। ਜਿਨ੍ਹਾਂ ਨੇ ਕਰਤੇ ਨਾਲ ਲਿਵ ਜੋੜ ਲਈ ਉਹ ਸਦਾ ਸੁਖੀ ਨੇ। ਔਰ ਰੱਬੀ ਪਿਆਰਿਆਂ ਨਾਲ ਮਿਲ ਕੇ ਤ੍ਰਿਸ਼ਨਾ ਦੀ ਭੁੱਖ ਚਲੀ ਜਾਂਦੀ ਹੈ ਔਰ ਮਨ ਨੂੰ ਸੰਤੋਖ ਆ

ਫਿਰ ਪੌੜੀ ਰੂਪ ਵਿੱਚ ਆ ਕੇ ਜੀ ਗੁਰੂ ਸਾਹਿਬ ਸ਼ਬਦ ਵਰਤਦੇ, ਕਹਿੰਦੇ ਤਿਸ ਗੁਰ ਕਉ ਹਉ ਵਾਰਿਆ, ਮੈਂ ਉਸ ਗੁਰੂ ਤੋਂ ਕੁਰਬਾਨ ਜਾਨਾ, ਵਾਰਨੀ ਜਾਨਾ, ਕਿਸ ਗੁਰੂ ਤੋਂ, ਜਿਨ ਜਿਸ ਨੇ ਹਰ ਕੀ ਹਰ ਕਥਾ ਸੁਣਾਈ। ਕਹਿੰਦੇ ਜਿਹਨੇ ਮੈਨੂੰ ਰੱਬ ਦੀਆਂ ਗੱਲਾਂ ਦੱਸੀਆਂ ਨਾ, ਰੱਬ ਦੀ ਬਾਤ ਸੁਣਾਈ, ਰੱਬ ਦੀ ਵਿਚਾਰ ਬਖਸ਼ੀ, ਮੈਂ ਉਸ ਗੁਰੂ ਤੋਂ ਕੁਰਬਾਨ ਜਾਨਾ। ਤੇ ਸਤਿਗੁਰੂ ਜੀ ਦਾ ਅੱਜ ਆਪਾਂ ਨਾ, ਅੱਜ ਵੀ ਜਦੋਂ ਰੱਬ ਦੀਆਂ ਗੱਲਾਂ ਕਰਦੇ ਹਾਂ ਤੇ ਸਾਨੂੰ ਗੁਰੂ ਬਖਸ਼ਦੇ, ਰੱਬ ਦੀਆਂ ਗੱਲਾਂ ਦੱਸ ਤੇ ਗੁਰੂ ਹੀ ਰਹੇ ਨੇ।

ਕਿਹਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕਹੋ ਬਲ ਜਾਈਆਂ। ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ, ਕਹਿੰਦੇ ਵਾਰਨੇ ਜਾਂਦਾ, ਬਲਿਹਾਰ ਜਾਂਦਾ ਆਪਣੇ ਗੁਰੂ ਤੋਂ ਜਿਹਨੇ ਮੈਨੂੰ ਰੱਬ ਦੇ ਘਰ ਦੀਆਂ ਬਾਤਾਂ ਸੁਣਾਈਆਂ ਨੇ। ਤਿਸ ਗੁਰ ਕਾ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ, ਕਹਿੰਦੇ ਜਿਹਨੇ ਮੈਨੂੰ ਰੱਬ ਦੀ ਵਿਚਾਰ ਸੁਣਾਈ ਹੈ, ਜਿਸ ਗੁਰੂ ਨੇ ਰੱਬ ਦੀ ਵਿਚਾਰ ਬਖਸ਼ੀ ਹੈ, ਉਸ ਗੁਰੂ ਤੋਂ ਮੈਂ ਵਾਰਨੇ ਜਾਂਦਾ। ਤਿਸ ਗੁਰ ਕਉ ਸਦ ਬਲਿਹਾਰ ਨੈ, ਕਹਿੰਦੇ ਉਸ ਗੁਰੂ ਤੋਂ ਮੈਂ ਹਮੇਸ਼ਾ ਕੁਰਬਾਨ ਹਾਂ ਜਿਨ ਜਿਸ ਨੇ ਹਰ ਸੇਵਾ ਬਣਤ ਬਣਾਈ। ਕਹਿੰਦੇ ਕਹਿੰਦੇ ਜਿਨੇ ਤਰੁੱਠ ਕੇ ਨਾ ਮੇਰੇ ਜੀਵਨ ਦੇ ਅੰਦਰ ਸੇਵਾ ਦੀ ਬਣਤ ਬਣਾਤੀ, ਮਤਲਬ ਸੇਵਾ ਦਾ ਸੇਵਾ ਮੇਰੇ ਜੀਵਨ ਦਾ ਅੰਗ ਬਣਾਤਾ, ਮੈਂ ਉਸ ਗੁਰੂ ਤੋਂ ਕੁਰਬਾਨ ਜਾਂ। ਸੇਵਾ ਵੀ ਸਾਡਾ ਆਪਣਾ ਜ਼ੋਰ ਨਹੀਂ, ਰੱਬ ਦਾ ਸਿਮਰਨ ਵੀ ਸਾਡਾ ਆਪਣਾ ਜ਼ੋਰ ਨਹੀਂ। ਗੁਰੂ ਬਖਸ਼ੇ ਸਿਮਰਨ ਕਰਦੇ ਹਾਂ, ਗੁਰੂ ਬਖਸ਼ੇ ਤੇ ਸੇਵਾ ਕਰਦੇ ਹਾਂ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸੇਵਾ ਵੀ ਨਹੀਂ ਤੇ ਸਿਮਰਨ ਵੀ ਨਹੀਂ, ਬੰਦਗੀ ਵੀ ਨਹੀਂ ਤੇ ਚਿੰਤਨ ਵੀ ਨਹੀਂ। ਇਸ ਲਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ, ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਸੇਵਾ ਤੇ ਸਿਮਰਨ ਕਮਾਇਆ, ਕਹਿੰਦੇ ਮੈਂ ਉਸ ਗੁਰੂ ਤੋਂ ਕੁਰਬਾਨ ਜਾਂਦਾ ਜਿਹਨੇ ਮੈਨੂੰ ਰੱਬ ਦੀਆਂ ਬਾਤਾਂ ਸੁਣਾਈਆਂ, ਉਸ ਗੁਰੂ ਤੋਂ ਮੈਂ ਕੁਰਬਾਨ ਜਾਂਦਾ ਜਿਹਨੇ ਮੈਨੂੰ ਉਹਦੀ ਸੇਵਾ ਵਿੱਚ

ਫਿਰ ਜੀ ਅਗਲੀਆਂ ਪੰਕਤੀਆਂ ਚ ਸਤਿਗੁਰੂ ਕਹਿੰਦੇ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਉਹ ਕਹਿੰਦੇ ਪਿਆਰਾ ਗੁਰੂ ਮੇਰੇ ਨਾਲ ਹੀ ਹੈ, ਇੰਨਾ ਨਾਲ ਹੈ ਜਿੱਥੇ ਕਿੱਥੇ ਮੈਨੂੰ ਲਏ ਛੜਾਈ, ਮੈਂ ਜਿੱਥੇ ਵੀ ਹੋਵਾਂ ਗੁਰੂ ਮੈਨੂੰ ਉੱਥੋਂ ਹੀ ਛੜਾ ਲੈਂਦਾ ਹੈ, ਜਿੱਥੇ ਵੀ ਹੋਵਾਂ, ਜਿੱਥੇ ਕਿੱਥੇ ਮਤਲਬ ਜਿੱਥੇ ਕਿਤੇ ਵੀ। ਗੁਰੂ ਆਪਣੇ ਸੇਵਕ ਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ, ਕਦੇ ਵੀ ਛੜਾ ਲੈਂਦਾ, ਬਖਸ਼ ਲੈਂਦਾ ਗੁਰੂ। ਫਿਰ ਉਹ ਭਾਵੇਂ ਕੋਈ ਥਾਂ ਹੋਵੇ, ਜਿਵੇਂ ਰਾਤਰੀ ਦੇ ਦੀਵਾਨਾਂ ਦੇ ਵਿੱਚ ਆਪਾਂ ਪਿੱਛੇ ਭਾਈ ਜੋਗਾ ਜੀ ਦਾ ਇਤਿਹਾਸ ਵਿਚਾਰਦੇ ਆਏ, ਉਹ ਗੁਰੂ ਤੇ ਆਪਣੇ ਸੇਵਕ ਦੀ ਪੱਤ ਰੱਖਣ ਦੇ ਵਾਸਤੇ ਪਹਿਰੇਦਾਰੀ ਵੀ ਕਰ ਜਾਂਦਾ ਹੈ, ਪਹਿਰੇਦਾਰੀ ਵੀ ਕਰ ਜਾਂਦਾ। ਧੰਨ ਗੁਰੂ ਕਲਗੀਧਰ ਸਾਹਿਬ ਨੇ ਪਹਿਰੇਦਾਰੀ ਕੀਤੀ ਹੈ ਕਿਤੇ ਮੇਰਾ ਸਿੱਖ ਆਪਣੇ ਜੀਵਨ ਤੋਂ ਡਿੱਗ ਨਾ ਜਾਏ, ਜਿੱਥੇ ਕਿੱਥੇ ਮੈਨੂੰ ਲੈ ਛੱਡ, ਮੈਂ ਮੁਸ਼ਕਲ ਵਿੱਚ ਹੋਵਾਂ, ਕਿਸੇ ਮੁਸ਼ਕਲ ਵਿੱਚ ਹੋਵਾਂ, ਗੁਰੂ ਦੀ ਬਾਣੀ ਮੈਨੂੰ ਆਸਰਾ ਦਿੰਦੀ ਹੈ। ਜਿੱਥੇ ਗੁਰੂ ਦੀ ਬਾਣੀ ਆਸਰਾ ਦਿੰਦੀ ਹੈ ਉੱਥੇ ਗੁਰੂ ਆਪ ਹੀ ਤਰੁੱਟ ਕੇ ਰਾਹ ਵੀ ਕੋਈ ਨਾ ਕੋਈ ਬਖਸ਼ ਹੀ ਦਿੰਦਾ। ਇੱਕ ਆਪਾਂ ਆਮ ਸ਼ਬਦ ਵਰਤ ਲੈਂਦੇ ਵੀ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਤੇ 100 ਦਰਵਾਜ਼ੇ ਖੁੱਲਦੇ ਵੀ ਨੇ, ਫਿਰ ਇੱਕ ਬੰਦ ਹੋਣ ਦੀ ਚਿੰਤਾ ਕਾਹਦੀ, 100 ਦਰਵਾਜ਼ੇ ਖੁੱਲਣ ਦੀ ਖੁਸ਼ੀ ਮਨਾਉਣੀ ਚਾਹੀਦੀ ਹੈ। ਜੇ ਇੱਕ ਹੀ ਦਰਵਾਜ਼ਾ ਬੰਦ ਨਾ ਹੋਵੇ ਤੇ 100 ਕਿੱਥੋਂ ਖੁੱਲਣ, ਇੱਕ ਬੰਦ ਹੋਵੇਗਾ ਤੇ 100 ਖੁੱਲਣਗੇ ਨਾ। ਸਾਡਾ ਇੱਕ ਦਰਵਾਜ਼ਾ ਬੰਦ ਹੋਇਆ ਹੀ ਉਹਦੀ ਚਿੰਤਾ ਚ ਡੁੱਬ ਜਾਂਦੇ ਵੀ ਹੁਣ ਕਰਾਂਗੇ ਕੀ। ਉਹ ਸੱਜਣਾ ਇੱਕ ਦਰਵਾਜ਼ੇ ਬੰਦ ਹੋਣ ਦੀ ਚਿੰਤਾ ਨਾ ਕਰਿਆ ਕਰ, ਇਸ ਗੱਲ ਦੀ ਖੁਸ਼ੀ ਮਨਾਇਆ ਕਰ ਵੀ ਹੁਣ 100 ਖੁੱਲਣੇ ਵੀ ਨੇ, ਖੁੱਲਣੇ ਵੀ ਗੁਰੂ ਨੇ ਹੀ ਨੇ, 100 ਦਰਵਾਜ਼ਾ ਖੋਲਣਾ ਵੀ ਉਹਨੇ, ਜਿੱਥੇ ਕਿੱਥੇ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਤਿਸ ਗੁਰ ਕਉ ਸ਼ਾਬਾਸ ਹੈ, ਉਸ ਗੁਰੂ ਦਾ ਧੰਨਵਾਦ, ਉਸ ਗੁਰੂ ਦਾ ਸ਼ੁਕਰਾਨਾ, ਜਿਨ ਹਰ ਸੋਝੀ ਪਾਈ, ਉਹ ਜਿਨੇ ਮੈਨੂੰ ਰੱਬ ਦੀ ਸੋਝੀ

ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦੀਆਂ ਨਿਤਨੇਮ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕਾਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ

ਹਰ ਨਾਲ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਇਸ ਤੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ

ਸੁਭਗਵਾਈਆਂ ਕਰ ਸ਼ਾਂਤ ਸੁਖ ਮਨ ਵਾਇ ਵਸਿਆ ਜਿਨ ਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਹੋ ਸੰਤੋ ਸਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸਭ ਤਿਤ ਕਰ ਸੁਪਾਗੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਸਗਲ ਸਮਗਰੀ ਤੁਮਰੈ ਤੁਮ ਤੇ ਹੋ ਐਸੋ ਤੁਮਰੀ ਗਤ ਮਿਤ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾ ਬੇਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾ ਵੀ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰਿਆਈ ਤੂੰ ਦੇਖ ਦੇਖ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ

ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਗੁਰਮਤ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰਨੀਆਂ।

ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਓ ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: दर्शन परसिए गुरु के,
1: जन्म मरण दुख जाए, होवे सिफत खसम दी।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨੁਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਸਿੱਖਾਂ ਦਾ ਮਾਨਣੀਆ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ

ਭੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਸ਼ਬਦ ਚੌਂਕੀ, ਸੋਹਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਕਾਟਾ, ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਉਦਮ ਕਰਿੰਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਤੇ ਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਅਗਾਂ ਕੂਤਰਾਂ ਪਿੱਛਾ ਫੇਰ ਨ ਮੋਡੜਾ, ਨਾਨਕ ਸਿੱਜ ਅਵੇਹਾ ਵਾਰ, ਬੋੜ ਨ ਹੋਵੀ ਜਨਮੜਾ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸਵਾਮੀ, ਮਾਨਸ ਕੀ ਗਤ ਇਹੀ। ਤੁਮ ਕਰੋ ਦਇਆ ਮੇਰੇ ਸਾਈ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ, ਪਲ ਅਕ੍ਰਿਤ ਘਨਾ ਪੂਰਨ ਦ੍ਰਿਸ਼ਤੇਰੀ ਰਾਮ। ਸੁਖ ਹਉ ਟਲ ਗੁਰ ਸੇਵੀਐ, ਆਹਿਨੀ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਪਯੰਗਮ ਸਾਦੇ

0: ਰਿਸ ਬਸ ਹਵੈ ਕੈ ਲਰ ਬੇਚਾਹ ਤਿਮਹੀ ਮਿਲੇ ਮਿਲ ਰਣ ਮਹਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਸਤਿਗੁਰੂ, ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ, ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜੋ ਇਹ ਸਤਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਪਰਮਾਤਮਾ ਨੂੰ ਮਿਲਣ ਦੇ ਲਈ ਜੋ ਗੁਰਮਤ ਨੇ ਸਰਵ ਸ੍ਰੇਸ਼ਟ ਮਾਰਗ ਦਿੱਤਾ ਮਨੁੱਖਤਾ ਨੂੰ, ਉਹ ਹੈ ਸਤਸੰਗਤ ਅਤੇ ਪਰਮਾਤਮਾ ਦੀ ਕੀਰਤੀ। ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਬਚਨ ਸੋਠ ਰਾਗ ਦੀਆਂ ਅਸ਼ਟਪਦੀਆਂ ਚੋਂ ਆਪ ਜੀ ਨੇ ਕਈ ਵੇਰ ਪੜ੍ਹੇ ਅਤੇ ਸੁਣੇ ਹੋਣਗੇ, ਜਿੱਥੇ ਸਤਿਗੁਰੂ ਜੀ ਨੇ ਸਾਰੇ ਪ੍ਰਚਲਿਤ ਕਰਮ ਕਾਂਡਾਂ ਦੀ ਚਰਚਾ ਕੀਤੀ ਹੈ। ਧਰਮ ਦੀ ਦੁਨੀਆਂ ਜਿੰਨੇ ਕੁ ਕਰਮ ਲੋਕ ਰੱਬ ਨੂੰ ਮਿਲਣ ਲਈ ਕਰਦੇ ਨੇ ਉਨ੍ਹਾਂ ਦੀ ਗੱਲ ਕੀਤੀ ਹੈ ਕਿ ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਵਲ ਭਵੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਿੰ ਬੁੱਧ ਬਾਧੇ, ਪਿਆਰੇ ਇਨ ਵਿਧ ਮਿਲ ਨਾ ਜਾਈ। ਉਹ ਜਿੰਨੀਆਂ ਵਿਧੀਆਂ ਨੇ ਧਰਮ ਦੀ ਦੁਨੀਆਂ ਚ, ਕੋਈ ਕਹਿੰਦਾ ਜੀ ਅੱਖਾਂ ਮੀਟੋ, ਇੱਥੇ ਧਿਆਨ ਤਰੋ, ਨੰਗੇ ਪੈਰੀ ਚੱਲੋ, ਪੱਤਿਆਂ ਤੇ ਰੋਟੀ ਖਾਓ, ਹੱਥਾਂ ਤੇ ਰੋਟੀ ਖਾਓ, ਭੁੱਖੇ ਰਹੋ, ਚਿੱਟੇ ਕੱਪੜੇ ਪਾ ਲਓ, ਭਗਵੇ ਪਾ ਲਓ, ਨੀਲੇ ਪਾ ਲਓ, ਕਈ ਕਹਿੰਦੇ ਲਾ ਹੀ ਦਓ, ਨੰਗੇ ਤੁਰੇ ਫਿਰੋ। ਇਨ੍ਹਾਂ ਚੀਜ਼ਾਂ ਦਾ ਰੱਬ ਨਾਲ ਮਿਲਣ ਦਾ ਕੋਈ ਵਾਸਤਾ ਨਹੀਂ, ਇਨ ਬਿਧ ਮਿਲ ਨਾ ਜਾਈ। ਸਤਿਗੁਰੂ ਜੀ ਕਹਿੰਦੇ ਤੁਸੀਂ ਕਰੀ ਜਾਓ ਪਾਠ, ਪਾਠ ਤਾਂ ਕਰਨਾ, ਪਰ ਪਾਠ ਕਰਨਾ ਸਮਝਣ ਲਈ। ਇਹ ਨਹੀਂ ਕਿ ਮੈਂ 31 ਪਾਠ ਕਰਾਂਗਾ ਤਾਂ ਰੱਬ ਮਿਲ ਜਾਏਗਾ, ਫਿਰ ਤੇ 51 ਕਰਨ ਵਾਲੇ ਜ਼ਿਆਦਾ ਰੱਬ ਨੂੰ ਰਹਿਣਗੇ, ਜਿਹੜੇ 100 ਕਰਦੇ

0: ਰੱਬ ਨੂੰ ਬੰਨ ਕੇ ਬਿਠਾ ਲਏਗਾ। ਰੱਬ ਇਹਨਾਂ ਵਿਧੀਆਂ ਨਾਲ ਨਹੀਂ ਮਿਲਣਾ, ਰੱਬ ਮਿਲਣਾ ਕਿ ਪਾਠ ਪੜ੍ਹ ਕੇ ਅਸੀਂ ਗਿਆਨਵਾਨ ਕਿੰਨੇ ਕੁ ਹੋਏ ਹਾਂ। ਇਹ ਧਰਮ ਸਥਾਨ ਗਿਆਨ ਦਾ ਕੇਂਦਰ ਨੇ, ਮਾਫ ਕਰਨਾ, ਗਿਆਨ ਦਾ ਕੇਂਦਰ। ਇਹ ਪੂਜਾ ਦਾ ਕੇਂਦਰ ਨਹੀਂ ਹੈ ਗੁਰਦੁਆਰਾ, ਇਹ ਗਿਆਨ ਦੇ ਕੇਂਦਰ ਨੇ, ਸਾਨੂੰ ਗਿਆਨ ਕਰਨ ਲਈ। ਅੱਜ ਧਰਮ ਦੀ ਦੁਨੀਆਂ 'ਚ ਭੀੜਾਂ ਬਹੁਤ ਵੱਧ ਰਹੀਆਂ, ਮਾਫ ਕਰਨਾ, ਭੀੜਾਂ, ਗਿਆਨਵਾਨਾਂ ਦੀ ਕਮੀ ਹੋ ਰਹੀ ਹੈ। ਧਰਮ ਕੀ ਉਹਦਾ ਪਤਾ ਹੀ ਨਹੀਂ ਹੈ। ਗਿਆਨ ਤੋਂ ਬਿਨਾਂ ਬੰਦਾ ਹਨੇਰੇ 'ਚ ਹੀ ਟੱਕਰਾਂ ਮਾਰੀ ਚੱਲਿਆ ਜਾਂਦਾ ਹੈ, ਹਨੇਰੇ 'ਚ। ਜਿੰਨੀ ਮੈਨ ਪਾਵਰ, ਜਿੰਨੀ ਮਨੀ ਪਾਵਰ, ਜਿੰਨੀ ਮਨੁੱਖਤਾ ਦੀ ਐਨਰਜੀ ਧਰਮ ਦੇ ਨਾਂ 'ਤੇ ਲੱਗ ਰਹੀ ਹੈ, ਕੀ ਉਨੀ ਕੋਈ ਆਉਟਪੁੱਟ ਨਿਕਲ ਰਹੀ ਹੈ? ਧਰਮ ਸਥਾਨਾਂ 'ਤੇ ਭੀੜਾਂ ਹੀ ਬਹੁਤ ਹੁੰਦੀਆਂ ਨੇ, ਬੰਦੇ 'ਚ ਬੰਦਾ ਲੰਘਣ ਲਈ ਜਗ੍ਹਾ ਨਹੀਂ ਮਿਲਦੀ। ਜੇ ਇਹ ਸਾਰੇ ਲੋਕ ਧਾਰਮਿਕ ਹੀ ਨੇ ਤੇ ਧਰਮ ਸਥਾਨਾਂ 'ਤੇ ਜੇਬਾਂ ਕੱਟੀਆਂ ਜਾਂਦੀਆਂ ਨੇ, ਧਰਮ ਸਥਾਨਾਂ 'ਤੇ ਲੜਾਈਆਂ ਹੁੰਦੀਆਂ, ਝਗੜੇ ਹੁੰਦੇ, ਕਿਉਂ ਹੁੰਦੇ ਨੇ? ਇਹਦਾ ਮਤਲਬ ਗਿਆਨਵਾਨ ਨਹੀਂ ਲੋਕ, ਗਿਆਨ ਲੈਣ ਨਹੀਂ ਆਏ। ਗਿਆਨ ਤੋਂ ਬਿਨਾਂ ਰੱਬ ਦੇ ਨਾਲ ਸਾਂਝ ਨਹੀਂ ਬਣਨੀ। ਤੇ ਧਰਮ ਰਹਿੰਦਾ ਹੀ ਉੱਥੇ ਜਿੱਥੇ ਗਿਆਨ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਬਿਲਕੁਲ ਨਹੀਂ ਹੈ, ਉੱਥੇ ਧਰਮ ਪੰਕਰ ਉੱਡ ਰਹੇ ਆ। ਜਹਾਂ ਗਿਆਨ ਤਹ ਧਰਮ ਹੈ, ਭਗਤ ਸਾਹਿਬ ਜੀ ਦਾ ਬਚਨ, ਜਹਾਂ ਗਿਆਨ ਤਹ ਧਰਮ ਹੈ। ਗੁਰਬਾਣੀ ਸਾਨੂੰ ਗਿਆਨਵਾਨ ਕਰਦੀ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰ ਪਰਮਾਤਮਾ ਨੂੰ ਮਿਲਣ ਦਾ ਜੋ ਗੁਰਮਤ ਨੇ ਮਾਰਗ ਦਿੱਤਾ, ਜਦੋਂ ਸਤਿਗੁਰੂ ਜੀ ਕਹਿੰਦੇ ਇਨ ਵਿਧ ਮਿਲਣ ਨਾ ਜਾਈ, ਭਾਈ ਇਹਨਾਂ ਵਿਧੀਆਂ ਰਾਹੀਂ ਰੱਬ ਨੂੰ ਨਹੀਂ ਮਿਲਿਆ ਜਾਣਾ, ਫਿਰ ਸਤਿਗੁਰੂ ਜੀ ਨੂੰ ਪੁੱਛੀਓ ਕਿਹੜੀ ਵਿਧੀ ਹੈ ਰੱਬ ਨੂੰ ਮਿਲਣ ਦੇ ਲਈ? ਤੇ ਗੁਰੂ ਸਾਹਿਬ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਰੱਬ ਦੀ ਕੀਰਤੀ ਕਰਨੀ, ਰੱਬ ਦੇ ਗੁਣ ਗਾਉਣੇ, ਰੱਬ ਦਾ ਧੰਨਵਾਦ ਕਰਨਾ, ਰੱਬ ਦੀ ਸਿਫਤਸਲਾਹ ਕਰਨੀ, ਇਹ ਸਾਰੇ ਕੰਮਾਂ ਤੋਂ ਉੱਤਮ ਕਰਮ ਹੈ। ਗੁਰੂ ਅਮਰਦਾਸ ਜੀ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਤੁਸੀਂ ਕਹਿੰਦੇ ਕਿ ਗ੍ਰਸਥ ਵਿੱਚ ਰਹੋ, ਸਮਾਜ ਵਿੱਚ ਰਹੋ, ਦੁਨੀਆਂ ਦੀ ਕਿਰਤ ਕਰਿਆ ਕਰੋ, ਤੇ ਰੱਬ ਨੂੰ ਕਿਵੇਂ ਮਿਲਿਆ ਜਾਏਗਾ? ਅਧਾਰਮਿਕ ਲੋਕ ਤੇ ਕਹਿੰਦੇ ਜੇ ਰੱਬ ਨੂੰ ਮਿਲਣਾ ਜੰਗਲਾਂ 'ਚ ਬੈਠੋ, ਕੋਈ ਕਹਿੰਦਾ ਜੀ ਮੱਸਿਆ ਨਹਾਇਆ ਕਰੋ, ਪੁੰਨਿਆ ਨਹਾਇਆ ਕਰੋ, ਤੀਰਥਾਂ 'ਤੇ ਜਾਇਆ ਕਰੋ, ਪਤਾ ਨਹੀਂ ਕਿੱਥੇ ਕਿੱਥੇ ਜਾਣ ਲਈ ਕਹਿੰਦੇ ਨੇ। ਕਈ ਕਹਿੰਦੇ ਬੜੇ ਬੜੇ ਮਹਿੰਗੇ ਜੱਗ ਕਰੋ, ਕਈ ਕਹਿੰਦੇ ਮਹਿੰਗੇ ਮਹਿੰਗੇ ਪਾਠ ਕਰਾ ਲਓ ਫਿਰ ਰੱਬ ਮਿਲ ਜਾਏਗਾ। ਅਸੀਂ ਤਾਂ ਗ੍ਰਸਥੀ ਲੋਕ ਇੰਨੇ ਕੁਝ ਖਰਚੇ ਨਹੀਂ ਕਰ ਸਕਦੇ, ਇੰਨਾ ਟਾਈਮ ਨਹੀਂ ਦੇ ਸਕਦੇ, ਕਿ ਸਾਡਾ ਭਾਰ ਉਤਾਰਾ ਹੀ ਨਹੀਂ ਹੋਏਗਾ? ਸਤਿਗੁਰੂ ਜੀ ਕਹਿਣਗੇ ਨਹੀਂ, ਇਹ ਗੱਲ ਨਹੀਂ ਹੈ, ਰਹਿਣਾ ਗ੍ਰਸਥ ਵਿੱਚ ਹੈ। ਤੁਸੀਂ ਕਦੀ ਬੇੜੀ ਤਾਰਦੀ ਦੇਖੀ? ਬੇੜੀ ਜਦੋਂ ਮਲਾਹ ਤਾਰਦਾ ਹੈ ਨਾ, ਉਹਦੇ 'ਚ ਬਹੁਤ ਸਾਰਾ ਭਾਰ ਲੱਦ ਲੈਂਦਾ। ਖਾਲੀ ਬੇੜੀ ਤਾਰਨੀ ਬਹੁਤ ਔਖੀ ਹੈ, ਬੇੜੀ ਸੁੱਕੇ ਥਾਂ 'ਤੇ ਵੀ ਨਹੀਂ ਤਰਦੀ, ਪਾਣੀ ਤੋਂ ਬਿਨਾਂ ਨਹੀਂ ਤਰਦੀ, ਅਤੇ ਖਾਲੀ ਬੇੜੀ ਤਾਰਨੀ ਵੀ ਬਹੁਤ ਔਖੀ ਹੈ। ਰਹਿਣਾ ਅਸੀਂ ਦੁਨੀਆਂ 'ਚ ਹੀ ਹੈ, ਰਹਿਣਾ ਅਸੀਂ ਮਾਇਆ ਦੇ ਵਿੱਚ ਹੀ ਹੈ। ਮਾਇਆ ਤੋਂ ਅਸੀਂ ਭੱਜ ਸਕਦੇ ਹੀ ਨਹੀਂ। ਜਿੰਨਾ ਮਰਜ਼ੀ ਕੋਈ ਜੇ ਮੈਂ ਬੜਾ ਤਿਆਗੀ, ਉਹ ਕੱਪੜੇ ਕਾਹਦੇ ਪਾਏ ਨੇ? ਉਹ ਤੇ ਮਾਇਆ ਦੇ ਆਏ ਨੇ। ਜੇ ਕਹੇ ਜੀ ਮੈਂ ਕੱਪੜੇ ਪਾਉਂਦਾ ਹੀ ਨਹੀਂ ਤੇ ਖਾਂਦਾ ਕੀ, ਘਾਹ ਪੱਤੇ ਤੋੜ ਕੇ ਖਾਂਦਾ, ਉਹ ਵੀ ਤੇ ਮਾਇਆ ਹੀ ਹੈ, ਸਰੀਰ ਵੀ ਤੇ ਮਾਇਆ ਹੀ ਹੈ। ਮਾਇਆ ਤੋਂ ਅਸੀਂ ਭੱਜ ਨਹੀਂ ਸਕਦੇ। ਜਿਵੇਂ ਪਾਣੀ ਤੋਂ ਬਿਨਾਂ ਬੇੜੀ ਨਹੀਂ ਚੱਲ ਸਕਦੀ, ਮਾਇਆ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ। ਇਹ ਪਰਮਾਤਮਾ ਨੇ ਬਣਾਈ ਹੈ, ਸਾਡੇ ਲਈ ਬਣਾਈ ਹੈ, ਪਰ ਪਾਣੀ ਬੇੜੀ ਵਿੱਚ ਨਹੀਂ ਪੈਣਾ ਚਾਹੀਦਾ। ਜੇ ਬੇੜੀ 'ਚ ਪੈ ਗਿਆ ਬੇੜੀ ਤਾਂ ਵੀ ਡੁੱਬ ਜਾਏਗੀ। ਜੇ ਮਾਇਆ ਸਾਡੀ ਸੁਰਤ 'ਚ ਹੀ ਵੱਸ ਗਈ ਕਿ ਮਾਇਆ ਹੀ ਸਭ ਕੁਝ ਹੈ, ਬੇਈਮਾਨੀ ਨਾਲ, ਧੋਖੇ ਨਾਲ, ਹੇਰਾ ਫੇਰੀ ਨਾਲ, ਫਿਰ ਤੇ ਸਾਡੀ ਜ਼ਿੰਦਗੀ ਦੀ ਬੇੜੀ ਫਿਰ ਵੀ ਡੁੱਬ ਜਾਏਗੀ। ਕਹਿਣ ਲੱਗੇ ਤੁਸੀਂ ਬੇੜੀ ਤਰਦੀ ਦੇਖੀ ਹੈ? ਮਲਾਹ ਜਿਹੜਾ ਨਾ ਬੇੜੀ 'ਚ ਬਹੁਤ ਸਾਰਾ ਸਮਾਨ ਲੱਦਦਾ, ਸਵਾਰੀਆਂ ਚਾੜ ਲੈਂਦਾ, ਇੰਨਾ ਭਰ ਲੈਂਦਾ ਕਿ ਬੇੜੀ ਕਾਫੀ ਸਾਰੀ ਪਾਣੀ 'ਚ ਲੁਕ ਜਾਂਦੀ ਹੈ, ਪਰ ਥੋੜਾ ਘੱਟ ਲੱਦਦਾ ਕਿ ਦੋ ਚਾਰ ਉਂਗਲਾਂ ਬੇੜੀ ਪਾਣੀ ਤੋਂ ਬਾਹਰ ਵੀ ਰਹੇ। ਜੇ ਪੂਰੀ ਭਰ ਲਈ ਫਿਰ ਵੀ ਡੁੱਬ ਜਾਏਗੀ। ਇਸ ਕਰਕੇ ਉਹ ਥੋੜੀ ਜਿਹੀ ਘੱਟ ਭਰਦਾ, ਥੋੜਾ ਵਜ਼ਨ ਘੱਟ ਲੱਦਦਾ, ਬੇੜੀ ਦੋ ਚਾਰ ਉਂਗਲਾਂ ਪਾਣੀ ਤੋਂ ਬਾਹਰ ਤਰਦੀ ਤਰਦੀ ਪਾਰ ਲੱਗ ਜਾਂਦੀ ਹੈ ਨਾ। ਸਾਡੀ ਜ਼ਿੰਦਗੀ ਬੇੜੀ ਵਰਗੀ ਹੈ, ਰੱਜ ਕੇ ਕੰਮ ਕਰੋ, ਕਿਰਤ ਕਰੋ, ਦੁਨੀਆਂ ਦੀ ਮਾਇਆ ਕਮਾਓ, ਪਰ ਇੰਨਾ ਕੁ ਟਾਈਮ ਜ਼ਰੂਰ ਰੱਖ ਲਓ ਸਤ ਸੰਗਤ ਲਈ। ਜਿਵੇਂ ਮਲਾਹ ਨੇ ਘੱਟ ਸਮਾਨ ਭਰਿਆ, ਦੋ ਚਾਰ ਉਂਗਲਾਂ ਬੇੜੀ ਬਾਹਰ ਰਹੀ ਤੇ ਉਹ ਪਾਰ ਲੱਗ ਗਈ ਨਾ, ਇਹਨਾਂ ਕੋ ਘੱਟ ਭਰ ਲਓ ਕਿ ਤੁਹਾਡੀ ਜ਼ਿੰਦਗੀ ਦੀ ਬੇੜੀ ਐਨ ਪਾਰ ਲੱਗ ਜਾਏ। ਜੈਸੇ ਬੋਝ ਭਰੀ ਨਾਵ ਉਂਗਰੀ ਦੇ ਬਾਹਰ ਰਹੇ, ਪਾਰ ਪਰੇ ਪੂਰ ਸਵੇ ਕੁਸਲ ਬਿਹਾਤ ਹੈ। ਨਾਵ ਕਹਿੰਦੇ ਬੇੜੀ ਨੂੰ, ਬੋਝ ਕਹਿੰਦੇ ਭਾਰ ਨੂੰ। ਜਿਵੇਂ ਭਾਰ ਨਾਲ ਭਰੀ ਹੋਈ ਬੇੜੀ ਦੋ ਚਾਰ ਉਂਗਲਾਂ ਬਾਹਰ ਹੁੰਦੀ ਹੋਈ ਪਾਰ ਲੱਗ ਜਾਂਦੀ ਨਾ, ਤੈਸੇ ਆਠ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਅੱਠਾਂ ਪੈਰਾਂ ਚੋਂ, ਸੱਠਾਂ ਘੜੀਆਂ ਚੋਂ ਜਿਹੜਾ ਇੱਕ ਘੜੀ ਸਤ ਸੰਗਤ ਨਾਲ ਜੁੜ ਜੇ, ਇੱਕ ਘੜੀ ਸੱਚ ਨਾਲ ਜੁੜ ਜੇ। ਤੁਸੀਂ ਗੁਰੂ ਕੀ ਹਜ਼ੂਰੀ 'ਚ ਬੈਠੇ, ਬਹੁਤ ਵੱਡੇ ਭਾਗੀ ਹੋ, ਪਰ ਕਈ ਵਾਰੀ ਅਸੀਂ ਨਹੀਂ ਆ ਸਕਦੇ। ਇਹਦਾ ਮਤਲਬ ਸਤਸੰਗਤ ਨਹੀਂ ਕਰਾਂਗੇ ਕਿ ਘਰੇ ਕੇ ਟੈਲੀਵਿਜ਼ਨ ਤੇ ਸਤਸੰਗਤ ਕਰ ਰਹੇ ਹੋਣਗੇ, ਉਹਨਾਂ ਨੂੰ ਵੀ ਉਹ ਵੀ ਵਡਭਾਗੀ ਨੇ, ਨਮਸਕਾਰ ਹੈ ਭਾਈ। ਜੇ ਵੀ ਸਾਧਨ ਨਹੀਂ ਹੈ, ਘਰੇ ਪਰਿਵਾਰ ਚ ਬੈਠ ਕੇ ਰੱਬ ਦੀ ਗੱਲ ਕਰ ਲਈਏ, ਇੱਕ ਸਿੱਖ ਦੋਏ ਸਾਧ ਸੰਗਤ, ਸੰਗਤ ਲਈ ਜ਼ਰੂਰੀ ਨਹੀਂ ਕਿ ਬਹੁਤ ਵੱਡਾ ਇਕੱਠ ਹੋਏ, ਵੱਡੇ ਇਕੱਠ ਚ ਤਾਂ ਸੰਗਤ ਹੁੰਦੀ ਘੱਟ, ਆਖੋ ਸਤਨਾਮ, ਬਹੁਤੇ ਦੇ ਗੱਲਾਂ ਕਰਨ ਵਾਲੇ ਹੁੰਦੇ ਬਹੁਤੇ ਵੱਡੇ ਇਕੱਠਾਂ ਚ, ਕੋਈ ਪਿੱਛੇ ਬੈਠ ਕੇ ਫੋਨ ਦੇਖੀ ਜਾਏਗਾ, ਕੋਈ ਲੁਕ ਕੇ ਗੱਲਾਂ ਕਰੀ ਜਾਏਗਾ। ਸਤਸੰਗਤ ਦਾ ਅਰਥ ਕੱਲਾ ਗੁਰਦੁਆਰੇ ਬੈਠ ਕੇ ਸਤਸੰਗਤ ਨਹੀਂ ਹੋਗੀ, ਇਹ ਥਾਂ ਹੈ, ਲੇਕਿਨ ਜਦੋਂ ਸਾਡੀ ਸੁਰਤ ਸਤ ਨਾਲ ਜੁੜੇਗੀ, ਮਨ ਨੇ ਸਤਸੰਗਤ ਕਰਨੀ ਹੈ, ਅਸੀਂ ਮਨ ਨੂੰ ਜੋੜਨਾ। ਇਸ ਕਰਕੇ ਇੱਕ ਸਿੱਖ ਦੋਏ ਸਾਧ ਸੰਗਤ, ਘਰ ਚ ਬੈਠੇ ਪਰਿਵਾਰ ਚ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰ ਲਿਆ, ਨੇਤਰਿਮ ਕਰ ਲਿਆ, ਜਦੋਂ ਛੁੱਟੀ ਹੋਈ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਕਿਤੇ ਹੋਰ ਗੁਰਬਾਣੀ ਦਾ ਪਾਠ, ਗੁਰ ਇਤਿਹਾਸ ਪੜ੍ਹ ਲਿਆ, ਵੀ ਤਾਂ ਸਤਸੰਗਤ ਹੈ। ਕਹਿੰਦੇ ਆਠ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ, ਅੱਠਾਂ ਪੈਰਾਂ ਚੋਂ ਸੱਠਾਂ ਘੜੀਆਂ ਚੋਂ ਜਿਹੜਾ ਇੱਕ ਘੜੀ ਸਤਸੰਗਤ ਕਰ ਲਏਗਾ, ਗੁਰੂ ਦੀ ਹਜ਼ੂਰੀ ਬੈਠ ਜਾਏਗਾ, ਉਹਦੀ ਜ਼ਿੰਦਗੀ ਦੀ ਬੇੜੀ ਪਾਰ ਲੱਗ ਜਾਏਗੀ। ਡਰਨ ਦੀ ਲੋੜ ਨਹੀਂ ਹੈ, ਸਾਡੇ ਗੁਰੂਆਂ ਨੇ ਬਹੁਤ ਵਧੀਆ ਸਿਧਾਂਤ ਦਿੱਤਾ। ਏਡੇ ਮਹਾਨ ਗੁਰੂ ਨੂੰ ਛੱਡ ਕੇ ਜੇ ਫਿਰ ਵੀ ਕੋਈ ਕਬਰਾਂ ਤੇ ਟੱਕਰਾਂ ਮਾਰੇ, ਮਾਰੀ ਜਾਏ, ਉਹਦੀ ਮਰਜ਼ੀ ਹੈ, ਉਹਦੀ ਜ਼ਿੰਦਗੀ 'ਚ ਤਾਂ ਫਿਰ ਖੱਜਲ ਖੁਆਰੀ ਲਿਖੀ ਹੋਈ ਹੈ। ਆਪ ਜੀ ਨੇ ਸਤਸੰਗਤ ਦਾ ਆਨੰਦ ਮਾਣਿਆ। ਗੁਰੂ ਕੀ ਕੀਰਤਨੀਆਂ ਨੇ ਕਿੰਨਾ ਮਹਾਨ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਆਪ ਜੀ ਨੂੰ ਸੁਣਾਇਆ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਅਨਾਥਾਂ ਤੇਰਾ ਮਾਣਾ, ਸਭ ਕੇ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਲ ਜਾਈ ਜੀਓ। ਵਾਹਿਗੁਰੂ ਜੀਓ, ਜੋ ਤੁਸੀਂ ਕਹਿੰਦੇ ਉਹੀ ਅਸੀਂ ਕਰਦੇ, ਤੁਹਾਡੀ ਰਜ਼ਾ ਚ ਹੈ, ਜੋ ਤੁਸੀਂ ਦੇਣਾ ਉਹੀ ਅਸੀਂ ਲੈਣਾ। ਇਹ ਗੱਲ ਚੇਤੇ ਰੱਖਿਓ, ਸਾਨੂੰ ਮਿਲਣਾ ਉਹ ਕੁਝ ਹੈ ਜੋ ਪਰਮਾਤਮਾ ਨੇ ਦੇਣਾ। ਅਸੀਂ ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਈਏ, ਬੇਈਮਾਨੀਆਂ ਕਰੀ ਜਾਈਏ, ਉਹ ਸਭ ਚਲੇ ਜਾਣਾ, ਕੋਈ ਡਾਕਟਰਾਂ ਕੋਲ ਚਲੇ ਜਾਏਗਾ, ਕੋਈ ਹੋਰ ਬੰਨੇ ਚਲਿਆ ਜਾਏਗਾ। ਆਪਣੀ ਧਰਮ ਦੀ ਕਿਰਤ, ਇਮਾਨਦਾਰੀ ਦੀ ਕਿਰਤ ਕਰੋ, ਰੱਜ ਕੇ ਕਰੋ, ਕੰਮ ਕਰੋ, ਮਿਹਨਤ ਕਰੋ, ਬਿਜ਼ਨਸ ਚਲਾਓ, ਪਰ ਇਹ ਸਭ ਕੁਝ ਕਰਦਿਆਂ ਇਹ ਧਿਆਨ ਰੱਖਣਾ ਕਿ ਪਰਮਾਤਮਾ ਦੇਖਦਾ ਹੈ, ਉੱਥੇ ਸੱਚੇ ਹੀ ਸੱਚ ਨਿਬੜੇ। ਜੇ ਬੇਈਮਾਨੀ ਦੀ ਕਿਰਤ ਕਰਾਂਗੇ ਤੇ ਉਹ ਤੇ ਸਾਡੇ ਲਈ ਬੜੀ ਦੁਖਦਾਈ ਹੋਏਗੀ, ਕੋਈ ਰੋਗ ਲਾਏਗੀ, ਕੋਈ ਮੁਕੱਦਮਾ ਲਾਏਗੀ। ਪਰਮਾਤਮਾ ਨੇ ਸਾਨੂੰ ਕਾਰੋਬਾਰ ਦਿੱਤੇ, ਅਸੀਂ ਬਹੁਤ ਵਡਭਾਗੀ ਹਾਂ। ਪਰਮਾਤਮਾ ਨੇ ਰੁਤਬੇ ਦਿੱਤੇ, ਅਸੀਂ ਸਾਨੂੰ ਤੇ ਰੱਬ ਦਾ ਬਹੁਤ ਧੰਨਵਾਦ ਕਰਨਾ ਚਾਹੀਦਾ, ਰੱਬ ਦਾ ਧੰਨਵਾਦ ਕਰਨਾ ਚਾਹੀਦਾ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇਨ੍ਹਾਂ ਦੇ ਯੋਗ ਬਣਾਏ। ਜਿੱਥੇ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ, ਸਤਸੰਗਤ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਏ, ਗੁਰ ਇਤਿਹਾਸ ਵਿਚੋਂ ਰੋਜ਼ ਅਸੀਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਕਥਾ ਸਰਵਣ ਕਰਦੇ ਹਾਂ, ਜੋ ਸ੍ਰੀਮਨ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਕਵਿਤਾ ਰੂਪ ਵਿਚ ਅੰਕਿਤ ਕੀਤੀ ਹੈ। ਵਾਰਤਾ ਇਹ ਚੱਲ ਰਹੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਵਿਚ ਨੇ। ਇਹਦੋਂ ਪਹਿਲਾਂ ਪਹਾੜੀ ਰਾਜਿਆਂ ਨੇ ਸਤਿਗੁਰੂ ਜੀ ਤੇ ਹਮਲਾ ਕੀਤਾ, ਘੇਰਾ ਪਾ ਕੇ ਬੈਠੇ ਰਹੇ। ਜਦੋਂ ਕੋਈ ਪੇਸ਼ ਨਾ ਗਈ ਤੇ ਚਿੱਠੀ ਲਿਖੀ, ਸਤਿਗੁਰੂ ਜੀ ਕੁਝ ਚਿਰ ਲਈ ਤੁਸੀਂ ਚਲੇ ਜਾਓ, ਸਾਡੀ ਇੱਜ਼ਤ ਰਹਿ ਜਾਏਗੀ। ਕਈ ਵਾਰੀ ਰਾਜਨੀਤਿਕ ਲੋਕਾਂ ਨੂੰ ਆਪਣੀ ਇੱਜ਼ਤ ਬਣਾਉਣ ਲਈ ਤਰਲੇ ਵੀ ਲੈਣੇ ਪੈਂਦੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਾਡੀ ਇੱਜ਼ਤ ਰਹਿ ਜਾਏਗੀ, ਤੁਸੀਂ ਫੇਰ ਆ ਜਾਇਓ। ਸਤਿਗੁਰੂ ਜੀ ਕੁਝ ਚਿਰ ਚਲੇ ਗਏ ਵਿਸਾਲੀ ਦੇ ਇਲਾਕੇ ਚ। ਉਦੋਂ ਬਾਅਦ ਕਲਮੋੜ ਦੇ ਇਲਾਕੇ ਦੀਆਂ ਲੋਕਾਂ ਨੇ ਸੰਗਤਾਂ ਨੂੰ ਤੰਗ ਕੀਤਾ, ਸਤਿਗੁਰੂ ਜੀ ਨੇ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਦੰਡ ਦਿੱਤਾ। ਉਪਰੰਤ ਸਤਿਗੁਰੂ ਜੀ ਆ ਗਏ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ। ਪਹਾੜੀ ਰਾਜਿਆਂ ਨੇ ਦੇਖਿਆ ਕਿ ਗੁਰੂ ਸਾਹਿਬ ਨਾਲ ਲੜਾਈਆਂ ਕਰਕੇ ਤੇ ਗੱਲ ਬਣਨੀ ਨਹੀਂ, ਭਾਵੇਂ ਕਿ ਸੁਧਰੇ ਨਹੀਂ ਬਾਅਦ ਚ ਵੀ। ਇਹ ਉਹ ਰਾਜੇ ਨੇ ਕਈ ਵਾਰੀ ਸਤਿਗੁਰ ਜੀ ਨਾਲ ਲੜੇ, ਕਈ ਵਾਰੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਕੇ ਮਾਫੀਆਂ ਮੰਗੀਆਂ, ਫਿਰ ਲੜ ਪੈਂਦੇ, ਫਿਰ ਮਾਫੀ ਮੰਗ ਲੈਂਦੇ ਸਨ। ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਲੋਕ ਨੇ। ਇਹ ਉਹ ਲੋਕ ਨੇ ਜਿਨ੍ਹਾਂ ਦੇ ਬਾਬਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਇਆ ਸੀ, ਉਹਨਾਂ ਚੋਂ ਨੇ ਇਹ ਲੋਕ, ਅਕਿਰਤ ਕਣ ਲੋਕ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨਾਲ ਈਰਖਾ ਕਰਦੇ ਸਨ। ਗੁਰੂ ਕਲਗੀਧਰ ਪਾਤਸ਼ਾਹ ਜੀ ਮਨੁੱਖਤਾ ਦੀ ਆਜ਼ਾਦੀ ਦੀ ਗੱਲ ਕਰਦੇ, ਮੁਲਖ ਦੀ ਆਜ਼ਾਦੀ ਦੀ ਗੱਲ ਕਰਦੇ ਨੇ। ਇਹ ਲੋਕ ਉਹ ਨੇ ਜਿਨ੍ਹਾਂ ਨੇ ਮੁਗਲੀਆ ਹਕੂਮਤ ਨੂੰ ਆਪਣੇ ਧੀਆਂ ਦੇ ਡੋਲੇ ਦੇ ਦੇ ਕੇ, ਨਜ਼ਰਾਨੇ ਦੇ ਦੇ ਕੇ, ਨਿੱਕੀਆਂ ਨਿੱਕੀਆਂ ਆਪਣੇ ਰਜਵਾੜੇ ਕਾਇਮ ਕੀਤੇ ਸਨ, ਗੱਦੀਆਂ ਕਾਇਮ ਕੀਤੀਆਂ ਸਨ ਕਿ ਸਾਡੀਆਂ ਗੱਦੀਆਂ ਨਾ ਚਲੇ ਜਾਣ, ਰਜਵਾੜੇ ਨਾ ਚਲ ਜਾਣ ਸਾਡੇ। ਇਸ ਕਰਕੇ ਇਹ ਲੋਕ ਫੇਰ ਸੋਚਣ ਲੱਗੇ ਕਿ ਗੁਰੂ ਸਾਹਿਬ ਨਾਲ ਲੜਾਈ ਨਹੀਂ ਕਰਨੀ ਚਾਹੀਦੀ। ਇਨ੍ਹਾਂ ਨੇ ਆਪਣਾ ਇੱਕ ਆਦਮੀ ਭੇਜਿਆ, ਕਲਗੀਧਰ ਪਾਤਸ਼ਾਹ ਜੀ ਰਾਜੇ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਨੇ। ਸਤਿਗੁਰੂ ਜੀ ਦੇ ਨਾਲ ਜੋ ਉਹ ਗੱਲਬਾਤ ਕਰਦਾ ਤੇ ਗੁਰੂ ਸਾਹਿਬ ਜੀ ਜੋ ਉਹਨੂੰ ਜਵਾਬ ਦਿੰਦੇ ਨੇ, ਇਹ ਵਾਰਤਾ ਅੱਗੇ ਅੱਜ ਅਸਾਂ ਨੇ ਸੁਣਨੀ ਹੈ। ਆਓ ਆਪਾਂ ਇਕਾਗਰ ਚਿੱਤ ਹੋਈਏ, ਗੁਰੂ ਦੇ ਪਿਆਰ ਵਿੱਚ ਜੁੜੀਏ, ਮਨ ਚਿੱਤ ਨੂੰ ਇਕਾਗਰ ਕਰਨ ਲਈ ਮੁੱਖ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ।
1: ਹਮ ਹੋਏ ਤਥਾ ਜਥਾ ਸੋ ਹੋਏ।
0: ਜਿਸ ਵੇਲੇ ਪਹਾੜੀਆਂ ਦਾ ਆਦਮੀ ਆਇਆ ਨਾ ਸਤਿਗੁਰੂ ਜੀ ਕੋਲ, ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਣ ਕਲਗੀਧਰ ਬਾਰ ਬਖਾਨਾ ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਕਹੀ ਗੱਲ ਕਿ ਪ੍ਰਥਮ ਕਰਮ ਤੈਨੂੰ ਹੀ ਠਾਣਾ, ਪਹਿਲਾਂ ਖੋਟਾ ਕੰਮ ਤੇ ਪਹਾੜੀਆਂ ਨੇ ਕੀਤਾ ਜਿਹੜੇ ਹੁਣ ਕਹਿੰਦੇ ਕਿ ਤੁਹਾਡੇ ਅਨੁਸਾਰ ਚੱਲਾਂਗੇ, ਜੇ ਉਹ ਮਿਲਣਗੇ ਤੇ ਅਸੀਂ ਉਦਾਂ ਹੀ ਚੱਲ ਪਾਂਗੇ। ਹਮ ਹੋਏ ਤਥਾ ਜਥਾ ਸੋ ਹੋਏ, ਜਿੱਦਾਂ ਦਾ ਵਿਵਹਾਰ ਕਰਾਂਗੇ ਨਾ ਉਦਾਂ ਦਾ ਅਸੀਂ ਕਰਾਂਗੇ, ਪਿਆਰ ਨਾਲ ਚੱਲਣਗੇ। ਦੇਖੋ ਗੁਰੂ ਦਾ ਘਰ ਤਾਂ ਇਹੋ ਜਿਹਾ ਹੈ ਕਿ ਜਿਹੜਾ ਗੁਰੂ ਦੇ ਕੋਲ ਇੱਕ ਕਦਮ ਪੁੱਟ ਕੇ ਆ ਜਾਏ ਨਾ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇ ਤੈ। ਗੁਰੂ ਸਾਹਿਬ ਜੀ ਤੇ ਪਿਆਰ ਨਾਲ ਅੱਗੋਂ ਦੀ ਮਿਲਦੀ ਤਿਆਰ ਨੇ, ਲੇਕਿਨ ਜਿਹੜਾ ਗੁਰੂ ਘਰ ਨਾਲ ਵੈਰ ਰੱਖੇਗਾ, ਨਿਰਵੈਰੇ ਸੰਗ ਜੇ ਵੈਰ ਚਲਾਏ ਆਪਣੇ ਘਰ ਲੋਕੀ ਲਾਏਗਾ। ਗੁਰੂ ਨਿਰਵੈਰ ਨੇ, ਗੁਰੂ ਸਾਹਿਬ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਦਾ ਇਤਿਹਾਸ ਮੁੜ ਕੇ ਪੰਥ ਖਾਲਸੇ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਸਰਬੱਤ ਦੇ ਭਲੇ ਲਈ ਗੁਰੂ ਕਾ ਪੰਥ ਵਿਚ ਰਿਹਾ। ਅੱਜ ਵੀ ਅਸੀਂ ਹਰ ਵੇਲੇ ਅਰਦਾਸ ਕਰਦੇ ਹਾਂ, ਇਹ ਜਾਚਨਾ ਕਰਦੇ ਹਾਂ, ਨਾਰਾ ਬੁਲੰਦ ਕਰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਗੱਲੀ ਬਾਤੀ ਨਹੀਂ, ਅਸੀਂ ਕਰਨ ਦੀ, ਸਾਨੂੰ ਸਤਿਗੁਰੂ ਜੀ ਨੇ ਕਰਨ ਦੀ ਹਦਾਇਤ ਕੀਤੀ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਕਹਿੰਦੀ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਸਾਡੇ ਲਈ ਕੋਈ ਬੇਗਾਨਾ ਨਹੀਂ ਧਰਤੀ ਤਾਂ ਮਨੁੱਖ ਜਿਹੜਾ, ਕੋਈ ਕਹੀ ਜਾਣ ਕੇ ਸਿੱਖ ਵੱਖਰੇ ਨੇ ਜੀ, ਸਿੱਖ ਇਹ ਨੇ ਜੀ ਵੋਹ ਨੇ, ਬਹੁਤ ਨੇ ਬੇਮੂਰਖ ਧਰਤੀ ਤੇ ਤੁਰੇ ਫਿਰਦੇ ਹੋਏ। ਲੇਕਿਨ ਸਿੱਖ ਇਹ ਗੱਲ ਕਹਿੰਦਾ ਕਿ ਮਾਨਸ ਕੀ ਜਾਤ ਸਭੈ ਇੱਕ ਪਹਿਚਾਨ ਵੋ, ਸਾਰੀ ਮਨੁੱਖ ਜਾਤੀ ਇੱਕੋ ਹੀ ਰੱਬ ਦੀ ਸੰਤਾਨ ਹੈ, ਤੇ ਰੱਬ ਦੀ ਸੰਤਾਨ ਦੀ ਸੇਵਾ ਕਰਨਾ ਸਾਡਾ ਫਰਜ਼ ਹੈ, ਗਰੀਬ ਦੀ ਮਦਦ ਕਰਨਾ ਸਾਡਾ ਫਰਜ਼ ਹੈ, ਪਰ ਜਿਹੜਾ ਗਰੀਬਾਂ ਤੇ ਜ਼ੁਲਮ ਕਰਦਾ ਉਹਨੂੰ ਸੁਧਣਾ ਵੀ ਸਾਡਾ ਫਰਜ਼। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਤਿਗੁਰੂ ਜੀ ਕਹਿਣਗੇ ਜਿੱਦਾਂ ਉਹ ਬਈ ਕਹਿੰਦੇ ਉਦਾਂ ਹੀ ਅਸੀਂ ਚੱਲ ਪਾਂਗੇ। ਉਹਨਾਂ ਨੇ ਪਹਿਲਾਂ ਆ ਕੇ ਕਰਮ ਕੀਤਾ, ਉਹਨਾਂ ਨੂੰ ਫਲ ਮਿਲ ਗਿਆ, ਤੇ ਜੇ ਹੁਣ ਉਹ ਮਿਲਣਾ ਚਾਹੁੰਦੇ ਨੇ ਤੇ ਫਿਰ ਅਸੀਂ ਮਿਲ ਪਵਾਂਗੇ।
1: ਮਿਲ ਹੈ ਮਿਲਾਵ ਹੈ ਅੰਤਰ ਖੋਏ,
0: ਜੇ ਮਿਲਣਾ ਆਪਣੇ ਦਿਲਾਂ ਚੋਂ ਆ ਜਿਹੜੀ ਹੈ ਨਾ ਪਾੜਾ ਪਾਇਆ ਕੱਢਣਾ ਪਏਗਾ, ਅੰਤਰ ਦਰਥ ਜਿਹੜੀ ਅੰਦਰ ਭੇਦ ਭਰਮ ਭੇਦ ਨੇ ਉਹ ਦੂਰ ਕਰਨੇ ਪੈਣਗੇ।
1: ਰਿਸ ਬਸ ਹਵੈ ਕੈ ਲਰ ਬੇਚਾਹਾ,
0: ਉਹਨਾਂ ਨੇ ਗੁੱਸੇ ਚ ਆ ਕੇ ਸਾਡੇ ਨਾਲ ਲੜਨਾ ਚਾਹਿਆ ਸੀ।
1: ਮਿਲ ਹੀ ਮਿਲੇ ਮੇਲ ਰਣ ਮਹਾ,
0: ਫਿਰ ਜਿੱਥੇ ਉਹ ਆਏ ਉੱਥੇ ਮਿਲ ਪਏ, ਉਹ ਮੈਦਾਨੀ ਜੰਗ ਚ ਮਿਲਣਾ ਚਾਹੁੰਦੇ ਉੱਥੇ ਮਿਲ ਪਏ। ਗੁਰੂ ਦੇ ਘਰ ਦੀ ਤੇ ਰੀਤ ਹੈ ਕਿ ਆਏ ਲਈ ਦੇਗ ਤਿਆਰ ਹੈ, ਤੇ ਜਿਹੜਾ ਚੜ ਕੇ ਉਹਦੇ ਲਈ ਤੇਗ ਤਿਆਰ ਹੈ। ਦੇਗ ਤੇਗ ਫਤਿਹ ਸਾਨੂੰ ਸਤਿਗੁਰੂ ਜੀ ਨੇ ਦਿੱਤੀ ਹੈ, ਦੇਗ ਤੇਗ ਫਤਿਹ। ਕਈ ਲੋਕੀ ਕਹਿੰਦੇ ਜੀ ਸ਼ਸਤਰ ਨਹੀਂ ਹੋਣਾ ਚਾਹੀਦਾ, ਇਹ ਜੀ ਲੜਾਈ ਦੀ ਗੱਲ ਨਹੀਂ ਕਰਨੀ ਚਾਹੀਦੀ, ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ। ਦੇਖੋ ਨਾ ਸ਼ਿਵ ਜੀ ਦੇ ਹੱਥ ਤਰਸੂਲ ਕਾਹਦੇ ਲਈ ਹੈ, ਉਹ ਕੋਈ ਪੂਜਾ ਕਰਨ ਲਈ ਮੱਥਾ ਟੇਕਣ ਲਈ ਨਹੀਂ ਹੈ, ਜੇ ਕੋਈ ਵੈਰੀ ਚੜ ਕੇ ਆ ਗਿਆ ਉਹਨੂੰ ਕੱਟਣ ਦੇ ਲਈ ਹੈ। ਸ੍ਰੀ ਰਾਮ ਚੰਦਰ ਜੀ ਨੇ ਲੜਾਈ ਲੜੀ ਧਨੁੱਖ ਫੜਿਆ ਕਾਹਦੇ ਲਈ, ਉਹ ਪੂਜਾ ਕਰਨ ਲਈ ਮੱਥਾ ਟੇਕਣ ਲਈ ਨਹੀਂ ਹੈ, ਜੇ ਕੋਈ ਵਿਰੋਧੀ ਚੜ ਕੇ ਆ ਗਿਆ ਉਹਦੇ ਨਾਲ ਲੜਾਈ ਕਰਨ ਦੇ ਲਈ ਹੈ। ਕ੍ਰਿਸ਼ਨ ਜੀ ਮੈਦਾਨੇ ਜੰਗ ਦੇ ਅੰਦਰ ਕੁਰੂਕਸ਼ੇਤਰ ਅੰਦਰ ਕਹਿੰਦੇ ਅਰਜਨ ਹਥਿਆਰ ਉਠਾ ਤੇਰਾ ਧਰਮ ਹੈ, ਜਦੋਂ ਅਰਜਨ ਨੇ ਸਾਹਮਣੇ ਦੇਖਿਆ ਕਿ ਮੇਰਾ ਗੁਰੂ ਹੈ ਉਹ ਰਿਸ਼ਤੇਦਾਰ ਨੇ, ਉਹਨੇ ਹਥਿਆਰ ਸੁੱਟ ਦਿੱਤੇ, ਤੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿਣਗੇ ਚੁੱਕਦਾ ਕਿਉਂ ਨਹੀਂ, ਕਹਿੰਦਾ ਜੀ ਰਿਸ਼ਤੇਦਾਰਾਂ ਨੂੰ ਨਹੀਂ ਮਾਰਿਆ ਜਾਂਦਾ, ਕਹਿੰਦੇ ਹਥਿਆਰ ਤੇਰਾ ਚੁੱਕਣਾ ਧਰਮ ਜਿਹੜਾ ਮੈਦਾਨੇ ਚੰਗ ਆ ਗਿਆ ਉਹ ਕੋਈ ਰਿਸ਼ਤੇਦਾਰ ਨਹੀਂ ਹੈ, ਚੁੱਕ ਲੈ ਹਥਿਆਰ। ਜੇ ਸ੍ਰੀ ਕ੍ਰਿਸ਼ਨ ਜੀ ਨੇ ਸ੍ਰੀ ਮਦ ਭਗਵਤ ਗੀਤਾ ਦਾ ਉਪਦੇਸ਼ ਦੇ ਕੇ ਅਰਜਨ ਨੂੰ ਹਥਿਆਰ ਉਠਾਏ ਤੇ ਉਹ ਧਰਮ, ਜੇ ਗੁਰੂ ਗੋਬਿੰਦ ਸਿੰਘ ਚੁੱਕਣ ਤੇ ਉਹ ਅੱਤਵਾਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਗੁਰੂ ਗੋਬਿੰਦ ਸਿੰਘ ਚੁੱਕਣ ਕਿ ਆਹ ਮੁਗਲ ਚੜ ਕੇ ਆਉਂਦੇ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ, ਗੁਲਾਮੀ ਦੀਆਂ ਜੜਾਂ ਕੱਟਣੀਆਂ ਨੇ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਦੇਸ਼ ਭਗਤ, ਆਪਣੇ ਮੁਲਕ ਦਾ ਇੱਕ ਬੰਦਾ ਜਿਹਨੂੰ ਰਾਸ਼ਟਰ ਪਿਤਾ ਕਹਿੰਦੇ ਉਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਭੁੱਲੜ ਦੇਸ਼ ਭਗਤ, ਉਹਨਾਂ ਨੇ ਹਥਿਆਰ ਉਠਾਏ, ਉਹਨਾਂ ਨੂੰ ਧਰਮ ਦਾ ਪਤਾ ਨਹੀਂ। ਧਰਮ ਮਾਲਾ ਫੇਰਨਾ ਨਹੀਂ ਹੈ, ਧਰਮ ਹੈ ਜ਼ਿੰਦਗੀ ਅੰਦਰ ਇਮਾਨਦਾਰੀ ਨਾਲ ਜੁੜਾਂ, ਪ੍ਰਜਾ ਦੇ ਨਾਲ ਨਿਆਂ ਕਰਨਾ, ਮਨੁੱਖਤਾ ਦੇ ਭਲੇ ਦੀ ਗੱਲ ਕਰਨੀ, ਗਰੀਬਾਂ ਦੀ ਰੱਖਿਆ ਕਰਨੀ। ਜੇ ਸਾਡੇ ਸਾਹਮਣੇ ਹੱਥ ਚ ਮਾਲਾ, ਸਾਹਮਣੇ ਗਰੀਬ ਦੇ ਉੱਪਰ ਜ਼ੁਲਮ ਹੋ ਰਿਹਾ ਤੇ ਸਾਡਾ ਧਰਮ ਤੇ ਗਿਆ ਖੂਜ, ਫਿਰ ਕਾਹਦਾ ਧਰਮ ਹੈ? ਫਿਰ ਪਰਮਾਤਮਾ ਗਰੀਬ ਨਿਵਾਜ ਗੁਸਈਆਂ ਮੇਰਾ, ਤੁਸੀਂ ਹੁਣੇ ਬਚਨ ਸਰਵਣ ਕਲ ਗਰੀਬਾਂ ਅਨਾਥਾਂ ਤੇਰਾ ਮਾਣਾ, ਪਰਮਾਤਮਾ ਜੀ ਗਰੀਬਾਂ ਨੂੰ ਅਨਾਥਾਂ ਨੂੰ ਤੁਹਾਡਾ ਹੀ ਆਸਰਾ, ਤੇ ਪਰਮਾਤਮਾ ਕਿਵੇਂ ਪ੍ਰਗਟ ਹੁੰਦਾ ਉਹਨਾਂ ਦਾ ਆਸਰਾ ਬਣ ਕੇ? ਉਹ ਯੋਧਿਆਂ ਦੇ ਰਾਹੀਂ, ਉਹ ਫਿਰ ਰੱਬੀ ਪਿਆਰਿਆਂ ਦੇ ਰਾਹੀਂ। ਸਮੇਂ ਸਮੇਂ ਤੇ ਰੱਬ ਦੇ ਅਵਤਾਰ ਆਏ, ਸ੍ਰੀ ਰਾਮ ਚੰਦਰ ਜੀ ਆਏ, ਕ੍ਰਿਸ਼ਨ ਜੀ ਆਏ, ਜਦੋਂ ਇਤਿਹਾਸ ਪੜ੍ਹ ਲਓ ਮਨੁੱਖਤਾ ਦਾ ਵੱਡੇ ਵੱਡੇ ਆਏ ਨਾ, ਕਦੀ ਨਰਸਿੰਘ ਰੂਪ ਬਣ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਨਾ, ਤੇ ਕਦੀ ਕਲਗੀਧਰ ਪਾਤਸ਼ਾਹ ਜੀ ਆਏ ਜਿਨ੍ਹਾਂ ਨੇ ਮੈਦਾਨੇ ਜੰਗ ਦੇ ਅੰਦਰ ਗੁਲਾਮੀ ਦੀਆਂ ਜੜਾਂ ਨੂੰ ਕੱਟਣ ਦੇ ਲਈ, ਜੂਲੇ ਨੂੰ ਉਤਾਰਨ ਦੇ ਲਈ, ਉਹਨਾਂ ਨੇ ਸੰਘਰਸ਼ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿਣਗੇ ਤੁਸੀਂ ਇੱਥੇ ਆ ਕੇ ਮਿਲੋਗੇ ਤੇ ਇੱਥੇ ਆਇਆਂ ਨੂੰ ਲੰਗਰ ਮਿਲੇਗਾ ਭਾਈ ਜੀ ਆਇਆਂ ਨੂੰ, ਤੇ ਜੇ ਹਥਿਆਰ ਲੈ ਕੇ ਆਓਗੇ ਫਿਰ ਮੈਦਾਨੇ ਜੰਗ ਚ ਮਿਲਾਂਗੇ ਆਪਾਂ, ਫਿਰ ਉੱਥੇ ਹਥਿਆਰਾਂ ਦੇ ਨਾਲ ਹੀ ਮੁਕਾਬਲਾ ਹੋਏਗਾ।
1: ਦਇਓ ਹੁਕਮਨਾਮਾ ਲਿਖਵਾਏ।
0: ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖ ਕੇ ਭੇਜਿਆ ਇਹਨਾਂ ਰਾਜਿਆਂ ਨੂੰ।
1: ਮਿਰਦਲ ਬਾਂਕ ਹਿਤ ਕੇ ਜਿਸ ਪਾਏ,
0: ਇਹ ਹੁਕਮਨਾਮੇ ਤੇ ਗੱਲਾਂ ਲਿਖ ਦਿੱਤੀਆਂ ਰਾਜੇ, ਉਹ ਜਿੱਥੇ ਮਿਲੋਗੇ ਉੱਥੇ ਮਿਲ ਲਈ ਤਿਆਰ ਹਨ। ਜੇ ਟੇਬਲ ਤੇ ਬੈਠ ਕੇ ਗੱਲ ਕਰਨੀ ਹੈ ਜੀ ਆਇਆਂ ਨੂੰ, ਜੇ ਗੁਰੂ ਕਾ ਲੰਗਰ ਛਕਣਾ ਉਹ ਤੇ ਹਰ ਵੇਲੇ ਚੱਲਦਾ ਹੀ ਰਹਿੰਦਾ, ਤੇ ਜੇ ਤੁਸੀਂ ਹਥਿਆਰ ਲੈ ਕੇ ਆਉਣਾ ਤੇ ਹਥਿਆਰ ਲੈ ਕੇ ਵੀ ਤੁਹਾਨੂੰ ਮਿਲਾਂਗੇ, ਉੱਥੇ ਵੀ ਤੁਹਾਡਾ ਸਵਾਗਤ ਕਰਾਂਗੇ। ਇੱਦਾਂ ਦੀਆਂ ਗੱਲਾਂ ਮਿੱਠੇ ਪਿਆਰ ਨਾਲ ਲਿਖ ਕੇ ਭੇਜ ਦਿੱਤੀਆਂ ਹਨ।
1: ਦੂਤ ਗਯੋ ਲੇਕਰ ਟਿਕ ਜਬੈ,
0: ਉਹ ਜਿਹੜਾ ਦੂਤ ਦਰਥ ਹੁੰਦਾ ਹਲਕਾਰਾ ਜਿਹੜਾ ਆਇਆ ਸੀ ਵਿੱਚ ਗੱਲਬਾਤ ਕਰਨ ਦੇ ਲਈ ਚਿੱਠੀ ਲੈ ਕੇ, ਉਹ ਜਦੋਂ ਇਹ ਚਿੱਠੀ ਲੈ ਕੇ ਗਿਆ ਹੈ,
1: ਬੋਲ ਪਠਾਏ ਜਾਣ ਹਿਤ ਸਬੈ,
0: ਉਹਨਾਂ ਨੇ ਚਿੱਠੀ ਖੋਲੀ ਹੈ, ਚਿੱਠੀ ਪੜ੍ਹੀ ਹੈ ਤੇ ਸਾਰਿਆਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਨਰਮ ਪੈ ਗਏ ਨੇ, ਉਹਨਾਂ ਨੇ ਗੁੱਸਾ ਨਹੀਂ ਕੀਤਾ, ਉਹਨਾਂ ਨੇ ਕੋਈ ਸਾਨੂੰ ਕਰਾਰਾ ਜਵਾਬ ਨਹੀਂ ਦਿੱਤਾ, ਔਰ ਇਸ ਕਰਕੇ ਬੜੇ ਖੁਸ਼ ਹੋ ਗਏ ਹਨ।
1: ਹਰਖਤ ਹਵੈ ਕਰ ਕੋਪ ਮਿਟਾਇਓ,
0: ਦੇਖੋ ਗੁਰੂ ਸਾਹਿਬ ਜੀ ਨੇ ਗੁੱਸਾ ਦੂਰ ਕਰ ਦਿੱਤਾ ਹੈ ਤੇ ਹੁਣ ਉਹ ਪ੍ਰਸੰਨ ਹਨ ਸਾਡੇ ਤੇ।
1: ਉਹਨ ਪੰਮਾ ਪ੍ਰਧਾਨ ਪਠਾਇਓ,
0: ਪਹਾੜੀ ਰਾਜੇ ਭੀਮ ਚੰਦ ਦਾ ਇੱਕ ਪੁਰੋਹਿਤ ਸੀ ਜਿਹਨੂੰ ਪੰਮਾ ਪੁਰੋਹਿਤ ਕਹਿੰਦੇ ਨੇ, ਬੜਾ ਚਲਾਕ ਸੀ, ਬੜਾ ਚੁਸਤ ਸੀ, ਉਹ ਇਧਰ ਉਧਰ ਦੀਆਂ ਗੱਲਾਂ ਬਾਤਾਂ ਕਰਦਾ, ਤੋਰ ਵਿਛੋੜੇ ਕਰਦਾ ਸੀ। ਉਹ ਪੰਮੇ ਪੁਰੋਹਿਤ ਨੂੰ ਵਜ਼ੀਰ ਸੀ ਜਿਹੜਾ, ਉਹਨੂੰ ਭੇਜਿਆ ਸਤਿਗੁਰੂ ਜੀ ਦੇ ਕੋਲ,
1: ਮੇਲ ਕਰਿਓ ਬਾਤਣ ਕੇ ਸਾਥ,
0: ਉਹ ਇਹ ਕਹਿਣ ਦੇ ਲਈ ਕਿ ਮਹਾਰਾਜ ਅਸੀਂ ਇਹ ਚਾਹੁੰਦੇ ਨੇ ਪਹਾੜੀ ਰਾਜੇ ਕਿ ਹੁਣ ਗੱਲੀ ਬਾਤੀ ਸਤਿਗੁਰੂ ਜੀ ਦੇ ਨਾਲ ਮੇਲ ਕਰ ਲਈਏ, ਇਸ ਤਰੀਕੇ ਨਾਲ
1: ਭਾਇਓ ਸ਼ੁੱਧ ਮਨ ਪੁਨ ਗਿਰਨਾਥ,
0: ਗਿਰ ਕਹਿੰਦੇ ਪਹਾੜ ਨੂੰ, ਗਿਰਨਾਥ ਕੇ ਪਹਾੜ ਦੇ ਜਿਹੜੇ ਰਾਜੇ ਨੇ ਇਹ ਥੋੜਾ ਹੁਣ ਅੰਦਰੋਂ ਮਨ ਕਰਕੇ ਈਰਖਾ ਨੂੰ ਕੱਢ ਕੇ ਗੁਰੂ ਸਾਹਿਬ ਨਾਲ ਮਿਲਣਾ ਚਾਹੁੰਦੇ ਹਨ।
1: ਆਵਾ ਜਾਈ ਸਚਵਨ ਕੇਰੀ,
0: ਸਚਵ ਕਹਿੰਦੇ ਨੇ ਮੰਤਰੀਆਂ ਨੂੰ ਕਿ ਹੁਣ ਸਾਡੇ ਜਿਹੜੇ ਮੰਤਰੀ ਨੇ ਇਧਰ ਉਧਰ ਆਉਣ ਜਾਣ, ਗੁਰੂ ਸਾਹਿਬ ਦੇ ਵੀ ਮੰਤਰੀ ਆਉਣ, ਸਾਡੇ ਵੀ ਆਉਣ, ਮੇਲ ਜੁਲ ਹੋ ਜਾਏ।
1: ਕਰਤ ਰਹੇ ਉਹਦੇ ਪੇਟ ਵਡੇਰੀ,
0: ਫਿਰ ਪਹਾੜੀਆਂ ਨੇ ਸਮੇਂ ਸਮੇਂ ਤੇ ਕਦੀ ਗੁਰੂ ਸਾਹਿਬ ਜੀ ਨੂੰ ਚੰਗੇ ਚੰਗੇ ਸੇਵ ਭੇਜ ਦਿੱਤੇ, ਕਦੀ ਸਤਿਗੁਰੂ ਜੀ ਨੂੰ ਬਦਾਮ ਭੇਜਤੇ, ਚੰਗੀਆਂ ਚੰਗੀਆਂ ਭੇਟਾਵਾਂ ਦੇਣ ਲੱਗ ਪਏ, ਆਪਣੇ ਮੰਤਰੀਆਂ ਨੂੰ ਭੇਜਣ ਲੱਗ ਪਏ।
1: ਅਪਰ ਹੰਡੂਰੀ ਆਦਿਕ ਸਾਰੇ,
0: ਹੰਡੂਰ ਦਾ ਰਾਜਾ ਜਿਹੜਾ ਸੀ, ਹੋਰ ਅਨੇਕਾਂ ਜਿਹੜੇ ਰਾਜੇ ਸਨ,
1: ਮੰਤਰੀ ਪਟ ਹੈ ਪਰ ਹੈ ਜਬਕਾਰੇ,
0: ਜਦੋਂ ਕਿਤੇ ਉਹਨਾਂ ਨੂੰ ਕੋਈ ਕੰਮ ਕਾਰ ਪੈਂਦਾ ਹੈ ਉਹ ਕਲਗੀ ਤਰਪਾਤਸ਼ਾਹ ਜੀ ਦੇ ਕੋਲ ਆਪਣੇ ਮੰਤਰੀ ਭੇਜਦੇ ਹਨ।
1: ਕਿਸ ਗਿਰਪਤ ਕੈ ਪਾਪ ਵਿਸਾਲਾ,
0: ਇਹ ਕਿਸ ਗਿਰਪਤ, ਕਿਸ ਪਹਾੜੀ ਰਾਜੇ ਦੇ ਮਨ ਅੰਦਰ ਪਿਆਰ ਹੈ, ਕਿੰਨਾ ਕੁ ਪਿਆਰ ਹੈ, ਇਹ ਤਾਂ ਸਤਿਗੁਰੂ ਜੀ ਜਾਣਦੇ ਹਨ।
1: ਕੇਚਿਤ ਕਰਹਿ ਅਲਪ ਹਿਤ ਵਾਲਾ,
0: ਕਈਆਂ ਦੇ ਮਨ ਚ ਤਾਂ ਪਿਆਰ ਹੈ, ਦੇਖੋ ਚੰਗੇ ਵੀ ਸਨ ਪਹਾੜ ਵਿਚ ਰਾਜੇ, ਬੜੇ ਪਿਆਰੇ ਗੁਰੂ ਸਾਹਿਬ ਦੇ ਸ਼ਰਧਾਲੂ ਸਨ, ਇਸ ਕਰਕੇ ਕਈ ਤਾਂ ਸਤਿਗੁਰੂ ਜੀ ਦੇ ਨਾਲ ਦਿਲੋਂ ਪਿਆਰ ਕਰਦੇ ਨੇ, ਜਿੱਦਾਂ ਨਾਨ ਦੇ ਰਾਜੇ ਨੇ ਸਤਿਗੁਰੂ ਜੀ ਨੂੰ ਬੁਲਾਇਆ ਸੀ, ਔਰ ਕਈ ਜਿਹੜੇ ਨੇ ਉਹ ਸਿਰਫ ਸਵਾਰਥ ਲਈ ਜੁੜੇ ਹੋਏ ਨੇ, ਬਾਹਰੋਂ ਦਿਖਾਵਾ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ।
1: ਇਸ ਬਿਦ ਰਸ ਹੋਇਓ ਗਿਰ ਰਾਜਨ,
0: ਇਸ ਤਰੀਕੇ ਦੇ ਨਾਲ ਮੁੜ ਕੇ ਇਵੇਂ ਕਹਿ ਲੋ ਮੇਲ ਜੋਲ ਬਣ ਗਿਆ, ਜਿਹੜਾ ਪਹਿਲਾਂ ਲੜਾਈ ਝਗੜੇ ਤਾਂ ਗੱਲ ਪਹੁੰਚੀ ਉਹ ਖਤਮ ਹੋ ਗਈ।
1: ਕਰ ਹੈ ਸੁਧਾਰਨ ਆਪਣੇ ਕਾਜਨ,
0: ਦੇਖੋ ਰਾਜਿਆਂ ਨੂੰ ਵੀ ਕੰਮ ਪੈਂਦੇ ਰਹਿੰਦੇ ਨੇ, ਇਸ ਕਰਕੇ ਉਹਨਾਂ ਦੇ ਕੰਮ ਕਲਗੀਧਰ ਪਾਤਸ਼ਾਹ ਕਰਦੇ ਹਨ।
1: ਕਬ ਕਬ ਸਤਿਗੁਰ ਚੜ੍ਹੇ ਅਖੇਰ,
0: ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਦੀ ਕਦੀ ਸ਼ਿਕਾਰ ਕਰਨ ਦੇ ਲਈ ਦੂਰ ਜੰਗਲਾਂ ਵਿਚ ਚਲੇ ਜਾਂਦੇ ਹਨ।
1: ਵਿਚਰਹਿ ਕਾਨਣ ਹਿਤ ਉਤਹੇਰ,
0: ਕਾਨਣ ਕਹਿੰਦੇ ਨੇ ਜੰਗਲ ਨੂੰ, ਕਦੀ ਕਦੀ ਜੰਗਲ ਵਿਚ ਇਧਰ ਉਧਰ ਦੂਰ ਤੱਕ ਚਲੇ ਜਾਂਦੇ ਹਨ।
1: ਖਾਲਸਾ ਹੈ ਸਮੁਦਾਏ,
0: ਸਤਿਗੁਰੂ ਜੀ ਦੇ ਨਾਲ ਗੁਰੂ ਕੀ ਫੌਜ ਹੁੰਦੀ ਹੈ ਬਹੁਤ ਸਾਰੀ, ਜਦੋਂ ਜੰਗਲ ਵਿਚ ਜਾਂਦੇ ਹਨ।
1: ਵੀਰ ਗੋਰੀਆ ਵਹਿਰ ਚਲਾਏ,
0: ਜੰਗਲ ਵਿਚ ਸ਼ਿਕਾਰ ਖੇਡਣ ਦਾ ਮਕਸਦ ਹੈ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ, ਗੋਲੀਆਂ ਚਲਾਉਣੀਆਂ, ਤੀਰ ਚਲਾਉਣੇ, ਘੋੜ ਸਵਾਰੀ ਕਰਨੀ। ਸਤਿਗੁਰੂ ਸਾਹਿਬ ਜੀ ਨੇ ਜੋ ਸਾਡਾ ਕਲਚਰ ਬਦਲਿਆ, ਪਹਿਲਾਂ ਕਲਚਰ ਸੀ ਕਿ ਮੁਗਲ ਚੜ ਕੇ ਆਉਂਦੇ ਸਨ, ਸਾਡੇ ਲੋਕੀ ਡਰਦੇ ਵਿਚਾਰੇ ਭੱਜੀ ਜਾਂਦੇ ਸਨ। ਮੁਗਲਾਂ ਨੇ ਕੁਝ ਗੱਲਾਂ ਪਾਬੰਦ ਕੀਤੀਆਂ ਕਿ ਹਿੰਦੁਸਤਾਨੀ ਜਿਹੜੇ ਨੇ ਉੱਚਾ ਤਖ਼ਤ ਨਹੀਂ ਬਣਾ ਸਕਦੇ, ਇਹ ਜਿੰਨੇ ਪਹਾੜ ਦੇ ਰਾਜੇ ਜਦੋਂ ਮੁਗਲੀਆ ਦਰਬਾਰ ਜਾਂਦੇ ਸਨ ਕਲਗੀ ਨਹੀਂ ਸਨ ਲਾ ਸਕਦੇ, ਇਹ ਹਥਿਆਰ ਵੀ ਨਹੀਂ ਸਨ ਨਾਲ ਲੈ ਕੇ ਉਹਨਾਂ ਦੇ ਦਰਬਾਰ ਜਾ, ਸਭ ਤੋਂ ਬਾਹਰ ਉਤਾਰ ਦਿੱਤਾ ਜਾਂਦਾ ਸੀ ਇਹਨਾਂ ਦਾ, ਬੜੇ ਐਨਾ ਭੇਡੂ ਜੇ ਬਣ ਕੇ ਅੰਦਰ ਜਾਂਦੇ ਸਨ। ਗੁਰੂ ਸਾਹਿਬ ਨੇ ਉਹ ਸਾਰੇ ਕਾਲੇ ਕਾਨੂੰਨ ਤੋੜ ਕੇ ਸਾਨੂੰ ਸ਼ਸਤਰ ਵਿਦਿਆ ਦਿੱਤੀ, ਘੋੜ ਸਵਾਰੀ ਦਿੱਤੀ। ਅੱਜ ਵੀ ਕਈ ਕਹਿੰਦੇ ਹਥਿਆਰ ਹੀ ਲਾਹ ਦਿਓ ਤੁਸੀਂ, ਕੋਲ ਰੱਖੋ ਹੀ ਨਾ, ਇਹ ਗੁਲਾਮੀ ਦਾ ਪ੍ਰਤੀਕ ਹੁੰਦੀਆਂ ਨੇ ਗੱਲਾਂ, ਕਿਸੇ ਕੌਮ ਨੂੰ ਗੁਲਾਮ ਬਣਾਉਣ ਦੇ ਲਈ ਹਥਿਆਰ ਹੀ ਨਾ ਰੱਖੋ ਤੁਸੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਸਤਰ ਵਿਦਿਆ ਦੇ ਅਭਿਆਸ ਲਈ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਲਈ ਜਾਂਦੇ ਸਿੱਖ ਗੋਲੀਆਂ ਤੀਰ ਚਲਾਉਂਦੇ ਹਨ।
1: ਨਿਤ ਸ਼ਸਤਰਨ ਕੋਹਵੇ ਅਭਿਆਸ,
0: ਨਿਤ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਹੈ ਜੰਗਲ ਵਿੱਚ ਜਾ ਕੇ।
1: ਮਰਚ ਹੈ ਰਹਿ ਪ੍ਰਭੂ ਕੇ ਪਾਸਾ,
0: ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਨਾਲ ਜੰਗਲ ਚ ਜਾ ਕੇ ਕਿਨਾ ਕਿਨਾ ਚਿਰ ਪਰਚੇ ਰਹਿੰਦੇ ਲੱਗੇ ਰਹਿੰਦੇ ਹਨ।
1: ਰਾਣੇ ਰਾਏ ਮਿਲੇ ਸਮੁਦਾਏ,
0: ਨੇੜੇ ਤੇੜੇ ਦੇ ਜਿਹੜੇ ਰਾਣੇ ਹੁੰਦੇ ਛੋਟੇ ਮੋਟੇ ਜਿਹੜੇ ਜ਼ਗੀਰਦਾਰ ਹੁੰਦੇ ਨੇ, ਭੂਮੀਏ ਹੁੰਦੇ ਨੇ, ਇਹੋ ਜਿਹੇ ਜਿਹੜੇ ਰਾਣੇ ਰਾਜੇ ਜਿਨ੍ਹੇ ਸਤਿਗੁਰੂ ਜੀ ਨੂੰ ਆ ਕੇ ਬੜੇ ਅਦਬ ਨਾਲ ਮਿਲਦੇ ਹਨ।
1: ਜੇ ਸੈਲਣ ਕੇ ਬਿਖੇ ਬਸਾਏ,
0: ਜਿਹੜੇ ਨਾ ਪਹਾੜਾਂ ਚ ਨਿੱਕੇ ਨਿੱਕੇ ਪਹਾੜੀਏ ਸੋ ਰਹਿੰਦੇ ਸਨ ਜ਼ਗੀਰਦਾਰ, ਉਹ ਆ ਕੇ ਗੁਰੂ ਸਾਹਿਬ ਜੀ ਨੂੰ ਬੜੇ ਅਦਬ ਨਾਲ ਮਿਲਦੇ ਹਨ।
1: ਸਭਹਿਣ ਆਣ ਪ੍ਰਭੂ ਕੀ ਮਾਨੀ,
0: ਸਾਰੇ ਕਲਗੀਧਰ ਪਾਤਸ਼ਾਹ ਜੀ ਦੀ ਇੱਜ਼ਤ ਕਰਦੇ ਨੇ, ਸਤਿਕਾਰ ਕਰਦੇ ਹਨ।
1: ਮਨ ਜੇ ਨਾ ਮਿਟੈ ਰਿਤਾਨੀ,
0: ਔਰ ਉਹ ਮੰਨਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਿ ਜੇ ਉਹ ਨਹੀਂ ਮੰਨਦੇ ਤੇ ਉਹਨਾਂ ਦੀਆਂ ਆਪਣੀਆਂ ਰਾਜਧਾਨੀਆਂ ਖਤਮ ਹੋ ਜਾਂਦੀਆਂ ਨੇ। ਕਲਗੀਧਰ ਪਾਤਸ਼ਾਹ ਕਿਸੇ ਦੀ ਰਾਜਧਾਨੀ ਨਹੀਂ ਖਤਮ ਕਰਨਾ ਚਾਹੁੰਦੇ, ਮੂਲੀਆ ਹਕੂਮਤ ਚੜ ਕੇ ਆਉਂਦੀ ਹੈ, ਉਹਨਾਂ ਤੋਂ ਟੈਕਸ ਗਰਾਉਂਦੀ ਹੈ। ਅਲਫਖਾਂ ਇੱਕ ਵਾਰੀ ਚੜ ਕੇ ਆਇਆ, ਨਦੌਣ ਦੀ ਜੰਗ ਦਾ ਇਤਿਹਾਸ ਕੀ ਹੈ ਕਿ ਮੁਗਲੀਆ ਜਰਨੈਲ ਜਿਹੜਾ ਸੀ ਟੈਕਸ ਲੈਣ ਲਈ ਆਇਆ, ਪਹਾੜੀ ਟੈਕਸ ਦੇਣਾ ਨਹੀਂ ਸੀ ਚਾਹੁੰਦੇ, ਉਹ ਗੁਰੂ ਸਾਹਿਬ ਜੀ ਕੋਲ ਆਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਮਦਦ ਕੀਤੀ, ਫਿਰ ਅਲਫਖਾਂ ਨੂੰ ਭਜਾਇਆ ਮੈਦਾਨੇ ਜੰਗ ਚ ਲੜਾਈ ਕਿ ਨਦੌਣ ਦੀ ਜੰਗ ਦਾ ਇਤਿਹਾਸ ਇਹ ਹੈ। ਗੁਰੂ ਸਾਹਿਬ ਦੀ ਜੰਗ ਨਹੀਂ ਸੀ, ਉਹ ਪਹਾੜੀਆਂ ਦੀ ਜੰਗ ਸੀ, ਪਹਾੜੀਆਂ ਦੀ ਤੇ ਮੁਗਲਾਂ ਦੀ। ਇਸ ਕਰਕੇ ਉਹਨਾਂ ਨੂੰ ਪਤਾ ਕਿ ਜੇ ਗੁਰੂ ਸਾਹਿਬ ਜੀ ਸਾਡੇ ਨਾਲ ਨੇ ਤੇ ਸਾਨੂੰ ਹਕੂਮਤ ਦਾ ਵੀ ਡਰ ਕੋਈ ਨਹੀਂ ਹੈ। ਇਹ ਤੇ ਪਹਾੜੀਆਂ ਨੇ ਬਹੁਤ ਵੱਡੀ ਗਲਤੀ ਕੀਤੀ, ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਰਹਿੰਦੇ ਹਿੰਦੁਸਤਾਨ ਤੇ ਬਹੁਤ ਚਿਰ ਪਹਿਲਾਂ ਆਜ਼ਾਦ ਹੋ ਜਾਣਾ ਸੀ। ਉਹ ਨਿੱਕੀਆਂ ਨਿੱਕੀਆਂ ਆਪਣੀਆਂ ਰਿਆਸਤਾਂ ਜੀ ਨੂੰ ਕਾਇਮ ਕਰਨ ਦੇ ਲਈ ਡਰਦੇ ਹੋਏ ਮੁਗਲੀਆ ਹਕੂਮਤ ਦੇ ਉਹ ਝੋਲੀ ਚੁੱਕ ਬਣੇ ਰਹੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਿਰੋਧਤਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਜ਼ਿਆਦਾ ਵਿਰੋਧਤਾ ਹਿੰਦੁਸਤਾਨ ਦੇ ਪਹਾੜੀ ਰਾਜਿਆਂ ਨੇ ਕੀਤੀ ਹੈ। ਜਿੰਨੀਆਂ ਜੰਗਾਂ ਹੋਈਆਂ ਇਹਨਾਂ ਸਤਿਗੁਰੂ ਜੀ ਤੇ ਹਮਲੇ ਕੀਤੇ ਨੇ। ਈਵਨ ਚਮਕੌਰ ਦੀ ਜੰਗ ਦੇ ਵਿੱਚ ਵੀ ਮੁਗਲਾਂ ਦੀ ਫੌਜ ਨਾਲ ਇਹ ਵੀ ਨੇ ਉੱਥੇ। ਹਰ ਜੰਗ ਦੇ ਵਿੱਚ ਪਹਾੜੀਆਂ ਦਾ ਹੱਥ ਰਿਹਾ, ਇਹਨਾਂ ਹਿੰਦੁਸਤਾਨੀ ਰਾਜਿਆਂ ਦਾ ਹੱਥ ਰਿਹਾ। ਇਸ ਕਰਕੇ ਇਵੇਂ ਕਹਿ ਲਓ ਕਿ ਸਭ ਤੋਂ ਵੱਡੀ ਵਿਰੋਧਤਾ ਗੁਰਮਤ ਦੀ ਇਹਨਾਂ ਹਿੰਦੁਸਤਾਨੀ ਰਾਜਿਆਂ ਨੇ ਕੀਤੀ। ਗੁਰੂ ਸਾਹਿਬ ਜੀ ਤੇ ਸਮੇਂ ਸਮੇਂ ਤੇ ਹਮਲੇ ਕੀਤੇ ਇਹਨਾਂ ਨੇ।
1: ਅਨੇਕ ਕਰਨ ਕੋ ਅਰਪਣਤੇ,
0: ਅਨੇਕ ਤਰ੍ਹਾਂ ਦੀਆਂ ਭੇਟਾਵਾਂ ਇਹ ਗੁਰੂ ਸਾਹਿਬ ਜੀ ਨੂੰ ਅਰਪਣ ਕਰਦੇ ਹਨ।
1: ਵਸਤ ਜਾਏ ਬਹਿਰ ਪਠੰਤੇ,
0: ਜਦੋਂ ਵੀ ਕੋਈ ਇਹਨਾਂ ਨੂੰ ਵਧੀਆ ਚੀਜ਼ ਲੱਗਦੀ ਹੈ, ਕੋਈ ਤੋਹਫਾ ਵਧੀਆ ਲੱਗਦਾ ਹੈ, ਉਹ ਗੁਰੂ ਸਾਹਿਬ ਜੀ ਦੇ ਲਈ ਭੇਜਦੇ ਹਨ।
1: ਅੱਛੇ ਫਲਗਣ ਤੋਰ ਬਟੋਰ,
0: ਚੰਗੇ ਚੰਗੇ ਫਲ ਜਿਹੜੇ ਪਹਾੜ ਚ ਹੁੰਦੇ ਨੇ, ਸੇਬ ਹੈ, ਅਖਰੋਟ ਹੈ, ਹੋਰ ਵਧੀਆ ਫਲ ਜਿਹੜੇ ਸਨ ਉਹ ਸਤਿਗੁਰੂ ਜੀ ਦੇ ਲਈ ਤੋੜ ਕੇ ਇਕੱਠੇ ਕਰਕੇ ਭੇਜਦੇ ਹਨ।
1: ਡਾਲੀ ਪਟ ਹੈ ਗੁਰੂ ਕੀ ਔਰ,
0: ਡਾਲੀ ਦਾ ਅਰਥ ਉਹਨੂੰ ਪੈਕ ਕਰਕੇ ਜਿਹੜੀਆਂ ਡਾਲੀਆਂ ਬਣਾਈਆਂ ਜਾਂਦੀਆਂ ਨੇ, ਸੋਹਣੇ ਟੋਕਰੇ ਸਜਾ ਕੇ ਗੁਰੂ ਸਾਹਿਬ ਜੀ ਕੋਲ ਭੇਜਦੇ ਹਨ।
1: ਉਹ ਸੋਖਮ ਚਾਵਰ ਪਹੁੰਚਾਵੇ,
0: ਪਹਾੜ ਦੇ ਵਿੱਚ ਕਈ ਥਾਂ ਤੇ ਚੌਲ ਬੜੇ ਸੋਹਣੇ ਹੁੰਦੇ ਨੇ, ਬਰੀਕ ਬਾਸਮਤੀ ਜਿਹੜੀ ਵਧੀਆ ਕਿਸਮ ਦੀ, ਉਹ ਵੀ ਗੁਰੂ ਸਾਹਿਬ ਦੇ ਲੰਗਰਾਂ ਲਈ ਭੇਜਦੇ ਹਨ।
1: ਬਹੋ ਮੋਲੇ ਬਸਤਰ ਪਠਾਵੇ,
0: ਬੜੇ ਬੜੇ ਕੀਮਤੀ ਜਿਹੜੇ ਬਸਤਰ ਗੁਰੂ ਸਾਹਿਬ ਜੀ ਦੀ ਭੇਟਾ ਭੇਜਦੇ ਹਨ।
1: ਲੋਕ ਪ੍ਰਭ ਕਰੇ ਆਨੰਦ,
0: ਉਹਨਾਂ ਦੀ ਇਹ ਰੀਝ ਹੈ ਕਿ ਗੁਰੂ ਸਾਹਿਬ ਜੀ ਸਾਡੇ ਤੇ ਪ੍ਰਸੰਨ ਰਹਿਣ। ਦੇਖੋ ਗੁਰੂ ਸਾਹਿਬ ਨੂੰ ਕੋਈ ਇਹਨਾਂ ਚੀਜ਼ਾਂ ਦੀ ਕਮੀ ਨਹੀਂ ਹੈ। ਗੁਰੂ ਸਾਹਿਬ ਜੀ ਦੇ ਕੋਲ ਤੇ ਕਿੱਥੋਂ ਕਿੱਥੋਂ ਚੱਲ ਕੇ ਕਾਬਲ ਦੀਆਂ ਸੰਗਤਾਂ ਕਿੰਨੀਆਂ ਮਹਿੰਗੀਆਂ ਚੀਜ਼ਾਂ ਸਤਿਗੁਰੂ ਜੀ ਦੇ ਲਈ ਭੇਜਦੀਆਂ ਸਨ। ਆਸਾਮ ਤੋਂ ਚੱਲ ਕੇ ਸੰਗਤਾਂ ਆਉਂਦੀਆਂ ਸਨ। ਗੁਰੂ ਸਾਹਿਬ ਨੂੰ ਇਹਨਾਂ ਚੀਜ਼ਾਂ ਦੀ ਕੋਈ ਭੁੱਖ ਨਹੀਂ ਹੈ, ਲੇਕਿਨ ਇਹਨਾਂ ਦੇ ਮਨ ਚ ਹੈ ਕਿ ਅਸੀਂ ਸਤਿਗੁਰੂ ਜੀ ਕੋਲ ਇਹੋ ਜਿਹੀਆਂ ਚੀਜ਼ਾਂ ਭੇਜਾਂਗੇ ਤੇ ਗੁਰੂ ਸਾਹਿਬ ਜੀ ਪ੍ਰਸੰਨ ਰਹਿਣਗੇ ਸਾਡੇ ਤੇ।
1: ਐਸੀ ਵਸਤ ਪਠਾਏ ਬਿਲੰਦ,
0: ਇਹੋ ਜਿਹੀਆਂ ਬੜੀਆਂ ਕੀਮਤੀ ਵਸਤੂਆਂ ਗੁਰੂ ਸਾਹਿਬ ਜੀ ਕੋਲ ਇਹ ਭੇਟਾ ਕਰਦੇ ਹਨ।
1: ਇੱਕ ਦਿਨ ਗੁਰੂ ਦੀਵਾਨ ਮਜਾਰੀ, ਕਵੀ
0: ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਇੱਕ ਦਿਨ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਸਨ।
1: ਨਾਰਦ ਸਾਧ ਰੂਪ ਨਿਜਧਾਰੀ,
0: ਨਾਰਦ ਦੇ ਪ੍ਰਥਾਏ ਲਿਖੇ ਕਿ ਸਾਧੂ ਬਣ ਕੇ ਆਇਆ, ਇਵੇਂ ਕਹਿ ਲਓ ਕਿ ਸਾਧੂ ਸਤਿਗੁਰੂ ਜੀ ਦੀ ਹਜ਼ੂਰੀ ਚ ਆਇਆ ਹੈ।
1: ਸੁੰਦਰ ਪੰਖ ਬਿਹੰਗਮ ਕੇਰੇ,
0: ਉਹਦੇ ਕੋਲ ਪੰਛੀ ਦੇ ਖੰਭ ਨੇ, ਬੜੇ ਸੋਹਣੇ ਖੰਭ ਉਹਨੇ ਹੱਥ ਚ ਫੜੇ ਹਨ ਕਿਸੇ ਪੰਛੀ ਦੇ।
1: ਧਰੀ ਉਪਾਇਣ ਆਣ ਅਗੇਰੇ,
0: ਉਸ ਸਾਧੂ ਨੇ ਉਹ ਭੇਟਾ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਰੱਖੀ ਹੈ।
1: ਵੰਦਨ ਠਾਣ ਦਰਸ ਕਰ ਬੈਸਾ,
0: ਗੁਰੂ ਸਾਹਿਬ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਦੀਦਾਰ ਕਰਕੇ ਉਹ ਗੁਰੂ ਦਰਬਾਰ ਚ ਬੈਠ ਗਿਆ ਹੈ।
1: ਦੇਖਣਾ ਤ੍ਰਿਪਤੈ ਬਹੁ ਸ਼ੁੱਧ ਜੈਸਾ,
0: ਔਰ ਗੁਰੂ ਸਾਹਿਬ ਜੀ ਦੇ ਦੀਦਾਰ ਕਰ ਰਿਹਾ ਹੈ, ਬੜਾ ਆਨੰਦ ਵਿਚ ਬੈਠਾ ਹੋਇਆ ਹੈ।
1: ਤਬ ਸਤਿਗੁਰ ਸਾਦਰ ਬੈਠਾ,
0: ਗੁਰੂ ਸਾਹਿਬ ਜੀ ਨੇ ਅਦਬ ਕੀਤਾ ਨੂੰ ਕੋਲ ਬਿਠਾਇਆ ਹੈ। ਦੇਖੋ ਗੁਰੂ ਘਰ ਚ ਕੋਈ ਵੀ ਆ ਜਾਏ ਉਹਨੂੰ ਜੀ ਆਇਆ ਨੂੰ ਗੁਰੂ ਦਰਬਾਰ ਦੇ ਵਿੱਚ ਸਾਰੀਆਂ ਸੰਗਤਾਂ ਆਉਂਦੀਆਂ ਨੇ ਚੱਲ ਕੇ, ਗੁਰੂ ਕੇ ਸਿੱਖ ਵੀ ਆਉਂਦੇ ਨੇ, ਵੱਡੇ ਵੱਡੇ ਵਿਦਵਾਨ ਆਉਂਦੇ ਨੇ, ਅਮੀਰ ਆਉਂਦੇ ਨੇ, ਰੁਤਬਿਆਂ ਵਾਲੇ ਆਉਂਦੇ ਨੇ, ਗਰੀਬ ਵੀ ਆਉਂਦਾ, ਉਹਨੂੰ ਵੀ ਤੇ ਉਸੇ ਅਦਬ ਨਾਲ ਹੀ ਬੈਠਣ ਦਾ ਇੱਥੇ ਅਧਿਕਾਰ ਹੈ। ਉਹਨੂੰ ਇਹ ਥੋੜਾ ਕਿਹਾ ਜਾਂਦਾ ਪਿੱਛੇ ਜਾ ਕੇ ਬੈਠ ਜਾ। ਇਹ ਆਪਣੇ ਮੁਲਕ ਚੋਂ ਹੈਗੇ ਨੇ ਧਰਮ ਸਥਾਨ ਜਿੱਥੇ ਗਰੀਬ ਨੂੰ ਵੜ ਨਹੀਂ ਦਿੱਤਾ ਜਾਂਦਾ, ਫਿਰ ਕਿਹਾ ਜਾਂਦਾ ਜੀ ਧਰਮ ਸਥਾਨ। ਜਿੱਥੇ ਗਰੀਬ ਨੂੰ ਮਾਣ ਨਹੀਂ ਮਿਲਦਾ ਉਹ ਧਰਮ ਸਥਾਨ ਨਹੀਂ ਹੋ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬ ਦਾ ਘਰ ਸਾਰਿਆਂ ਲਈ ਸਾਂਝਾ ਹੋਣਾ ਚਾਹੀਦਾ। ਇਹ ਗਰੀਬ ਅਮੀਰ ਸਾਰੇ ਰੱਬ ਦੇ ਬਣਾਏ ਹੋਏ ਨੇ। ਰੱਬ ਤਾਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਰੱਬ ਨੇ ਧਰਤੀ ਬਣਾਈ ਹੈ ਸਾਰਿਆਂ ਲਈ, ਰੱਬ ਨੇ ਹਵਾ ਸਾਰਿਆਂ ਲਈ ਬਰਾਬਰ ਹੀ ਬਣਾਈ ਹੈ, ਰੱਬ ਨੇ ਸੂਰਜ ਸਾਰਿਆਂ ਲਈ ਬਰਾਬਰ ਬਣਾਇਆ, ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਸਰੀਰ ਦਿੱਤਾ, ਉਹਦੇ ਵਿਤਕਰਾ ਨਹੀਂ ਕਰਦਾ ਰੱਬ ਕਿਸੇ ਦੇ ਨਾਲ। ਤੇ ਜਿਹੜੇ ਰੱਬ ਦੇ ਘਰ ਨੇ ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ, ਮਜ਼ਹਬ ਦੇ ਹੋਣ, ਰੱਬ ਦੇ ਘਰ ਸਾਰਿਆਂ ਲਈ ਹੀ ਸਾਂਝੇ ਹੋਣੇ ਚਾਹੀਦੇ। ਰੱਬ ਦੇ ਘਰ ਦੇ ਵਿੱਚ ਹਰ ਕਿਸੇ ਦਾ ਮਾਣ ਹੋਣਾ ਚਾਹੀਦਾ। ਇਹ ਗੁਰੂ ਨਾਨਕ ਦਾ ਘਰ ਹੈ ਭਾਈ, ਜਿੱਥੇ ਖੱਤਰੀ, ਬ੍ਰਾਹਮਣ, ਸੂਦਰ, ਵੈਸ, ਉਪਦੇਸ਼ ਚੋਂ ਵਰਣਾ ਕੋ ਸਾਂਝਾ। ਬੜੀ ਹੈਰਾਨੀ ਦੀ ਗੱਲ ਹੈ, ਕਈ ਲੋਕ ਗੁਰੂ ਘਰ ਚੋਂ ਦੇ ਪ੍ਰਸ਼ਾਦਾ ਪਾਣੀ ਛਕਦੇ, ਇੱਟੇ ਵੱਟੇ ਵੀ ਗੁਰੂ ਘਰ ਨੂੰ ਹੀ ਮਾਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੇ ਅਗਿਆਨੀ ਲੋਕ ਨੇ, ਇਹ ਉਹਨਾਂ ਦਾ ਵੱਸ ਨਹੀਂ ਹੈ, ਇਹ ਤੇ ਗੁਰੂ ਸਾਹਿਬਾਂ ਨੂੰ ਵੀ ਵੱਟੇ ਮਾਰਦੇ ਰਹੇ। ਗੁਰੂ ਸਾਹਿਬਾਂ ਤੇ ਲੜਾਈਆਂ ਕਰਨ ਲਈ ਜਿਹੜੇ ਆਏ ਉਹ ਘੱਟ ਸਨ, ਇਸ ਕਰਕੇ ਇਹ ਉਹਨਾਂ ਲੋਕਾਂ ਨੂੰ ਮੱਤ ਹੀ ਇਹੋ ਜਿਹੀ ਰੱਬ ਨੇ ਦਿੱਤੀ। ਉਹਨਾਂ ਦਾ ਗੁੱਸਾ ਕਰਨ ਦੀ ਲੋੜ ਨਹੀਂ, ਉਹਨਾਂ ਦੀ ਸਮਝ ਹੀ ਇਹਨੂੰ ਕੋ, ਇਹ ਗਿਆਨਵਾਨ ਹੋ ਨਹੀਂ ਸਕੇ, ਕਿਉਂਕਿ ਆਪਣੇ ਮੁਲਕ ਦੇ ਧਾਰਮਿਕ ਲੋਕਾਂ ਨੇ ਇਹਨਾਂ ਦੀ ਮੱਤ ਨੂੰ ਜਿੰਦਰਾ ਮਾਰਿਆ ਹੋਇਆ ਕਿ ਮੱਤ ਦਾ ਵਿਕਾਸ ਨਹੀਂ ਹੋਣਾ ਚਾਹੀਦਾ, ਬੁੱਧੂ ਬਣੇ ਰਹਿਣ, ਭੇਡੂ ਬਣੇ ਰਹਿਣ। ਗੁਰਬਾਣੀ ਗਿਆਨ ਦਿੰਦੀ ਹੈ, ਗੁਰਬਾਣੀ ਵਿਕਾਸ ਦੀ ਗੱਲ ਕਰਦੀ, ਗੁਰਬਾਣੀ ਇਕੱਲੇ ਵਿਸ਼ਵਾਸ ਦੀ ਗੱਲ ਨਹੀਂ ਕਰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੁੰਦਾ ਵਿਸ਼ਵਾਸ, ਇੱਕ ਹੁੰਦਾ ਵਿਕਾਸ। ਵਿਸ਼ਵਾਸ ਇਹ ਹੈ ਕਿ ਤੁਸੀਂ ਇੰਨੇ ਤੀਰਥ ਨਹਾਓ, ਇੰਨਾ ਦਾਨ ਕਰੋ, ਪਾਠ ਕਰੋ, ਵਿਸ਼ਵਾਸ ਕਰੋ, ਤੁਹਾਨੂੰ ਮਰਨ ਤੋਂ ਬਾਅਦ ਸਵਰਗ ਮਿਲੇਗਾ ਹੀ ਹੈ ਨਾ, ਇਹ ਵਿਸ਼ਵਾਸ ਹੈ। ਲੇਕਿਨ ਗੁਰਬਾਣੀ ਕਹਿੰਦੀ ਇਕੱਲਾ ਵਿਸ਼ਵਾਸ ਨਾ ਕਰੋ, ਗੁਰਬਾਣੀ ਪੜ੍ਹੋ, ਸੰਗਤ ਚਾਹੋ, ਸਿਮਨ ਕਰੋ, ਐਸੇ ਜ਼ਿੰਦਗੀ ਜੀ ਰੱਬ ਚ ਲਿਵਲੀਨ ਹੋ ਜਾਓਗੇ। ਆਖੋ ਸਤਨਾਮ। ਐਸੇ ਜ਼ਿੰਦਗੀ ਚ ਮਰਨ ਤੋਂ ਬਾਅਦ ਉਡੀਕਣ ਦੀ ਲੋੜ ਨਹੀਂ ਹੈ ਰੱਬ ਨੂੰ। ਐਸੇ ਜ਼ਿੰਦਗੀ ਚ ਭਈ ਪ੍ਰਾਪਤ ਮਾਨੁਖ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ, ਇਹ ਤੇਰੀ ਇਹ ਜਿਹੜੀ ਜ਼ਿੰਦਗੀ ਇਹ ਹੈ ਗੋਬਿੰਦ ਨੂੰ ਮਿਲਣ ਲਈ, ਮਰਨ ਤੋਂ ਬਾਅਦ ਨਹੀਂ। ਜਿਹੜੇ ਮਰਨ ਤੋਂ ਬਾਅਦ ਲਾਰਾ ਲਾਉਂਦੇ ਪਤਾ ਕਿੱਦਾਂ ਦੇ ਨੇ ਉਹ, ਕਦੀ ਬੱਸਾਂ ਚ ਨਹੀਂ ਜਾਈਦਾ ਤੇ ਉਹ ਦਾਰੂ ਵੇਚਦੇ ਹੁੰਦੇ ਬੱਸਾਂ ਚ, ਲੈ ਲਓ ਅੱਖਾਂ ਠੀਕ ਹੋ ਜਾਣਗੀਆਂ, ਹੋਰ ਦਵਾਈਆਂ ਦੁਈਆਂ ਬਹੁਤ ਕੁਝ ਵੇਚਦੇ ਨੇ। ਹੁਣ ਉਹਨਾਂ ਕੋਲ ਤੁਸੀਂ ਲੈ ਲਿਆ ਉਹ ਚੀਜ਼ ਨਕਲੀ ਨਿਕਲੀ, ਫਿਰ ਕਿੱਥੇ ਲੱਭੋਗੇ, ਉਹ ਕਿਹੜੇ ਲੱਭਣੇ ਆ, ਉਹ ਤਾਂ ਬੱਸ ਚ ਵੇਚ ਕੇ ਚਲੇ ਗਏ। ਇਹ ਜਿਹੜੇ ਧਰਮ ਦੀ ਦੁਨੀਆਂ ਚ ਪੁਜਾਰੀ ਨਾ ਲਾਰੇ ਲਾਉਣ ਵਾਲੇ, ਸਵਰਗ ਮਿਲੇਗਾ ਮੁਕਤ, ਇਹ ਉਹ ਬੱਸ ਦੇ ਦਾਰੂ ਵੇਚਣ ਵਾਲੇ ਹੀ ਆ, ਇਹ ਮੁੜ ਕੇ ਕਿਹੜੇ ਮਿਲਣੇ ਉੱਥੇ। ਮੁੜ ਕੇ ਤੁਸੀਂ ਫੋਨ ਕਰਕੇ ਨਿਆਣੇ ਨੂੰ ਕਹੋਗੇ ਫੜੋ ਉਹਨੂੰ ਗੜੋ, ਮੈਨੂੰ ਮੁਕਤੀ ਨਹੀਂ ਮਿਲੀ, ਜਾਂ ਉੱਥੇ ਕਿਹੜਾ ਇਹਨੇ ਜਾਣਾ ਮੁਕਤੀ ਦਵਾਉਣ ਦੇ ਲਈ। ਜੀਵਨ ਮੁਕਤ ਜਿਸ ਦੇ ਭਗਵੰਤ, ਜਿਉਂਦੇ ਜੀ ਮੁਕਤੀ ਲੈਣੀ, ਮੂਹੇ ਹੋਏ ਜੋ ਮੁਕਦੇ ਕੋ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਮੈਂ ਮੁਕਤੀ ਕਰਨੀ ਵੀ ਕੀ ਆਪਾਂ, ਮਰਨ ਤੋਂ ਬਾਅਦ ਨਹੀਂ ਮੁਕਤੀ ਦੀ ਲੋੜ। ਜਿਉਂਦੇ ਜਿਹੜਾ ਜਿਉਂਦਾ ਮੁਕਤ ਹੈ ਮਰਨ ਤੋਂ ਬਾਅਦ ਵੀ ਮੁਕਤ ਰਹੇਗਾ, ਜਿਹੜਾ ਜਿਉਂਦਾ ਹੀ ਬੰਧਨਾ ਚ ਹੈ ਮਰਨ ਤੋਂ ਬਾਅਦ ਕਿਵੇਂ ਉਹ ਛੁੱਟ ਜਾਏਗਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਜੀਵਨ ਮੁਕਤ ਦਿੱਤੀ ਹੈ। ਸੋ ਗੱਲ ਚੱਲ ਰਹੀ ਸੀ ਕਿ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਆਏ, ਗੁਰੂ ਸਾਹਿਬ ਜੀ ਨੇ ਅਦਬ ਨਾਲ ਬਿਠਾਇਆ। ਰੱਬ ਦੇ ਘਰ ਚ ਹਰ ਕਿਸੇ ਦਾ ਸਤਿਕਾਰ ਹੋਣਾ ਚਾਹੀਦਾ ਹੈ, ਸੈਲਫ ਰਿਸਪੈਕਟ ਹੋਣੀ ਚਾਹੀਦੀ ਹੈ। ਹਰ ਮਨੁੱਖ ਨੂੰ ਰੱਬ ਨੇ ਸੈਲਫ ਰਿਸਪੈਕਟ ਦਿੱਤੀ, ਜਿਹਨੂੰ ਆਤਮ ਸਨਮਾਨ ਕਹਿੰਦੇ, ਸੈਲਫ ਰਿਸਪੈਕਟ ਹਰ ਮਨੁੱਖ ਨੂੰ। ਧਰਮ ਦੀ ਦੁਨੀਆਂ ਚ ਜ਼ਿਆਦਾਤਰ ਨਾ ਇਹ ਸੈਲਫ ਰਿਸਪੈਕਟ ਹੀ ਖਤਮ ਕੀਤੀ ਜਾਂਦੀ, ਪਤਾ ਕੀ ਕੀਤਾ, ਤੁਸੀਂ ਤੇ ਬੜੇ ਪਾਪ ਕੀਤੇ ਨੇ, ਤੁਹਾਡਾ ਤੇ ਕੋਈ ਪਾਰ ਉਤਾਰਾ ਨਹੀਂ ਹੋਣਾ। ਡਰਾ ਦੇਣਗੇ ਧਾਰਮਿਕ ਲੋਕ ਤੁਹਾਡੇ ਅੰਦਰ, ਡਰ ਫੀਡ ਕਰਨਗੇ, ਪਹਿਲਾਂ ਡਰ ਇੰਨਾ ਡਰਾ ਦੇਣਗੇ, ਜੇ ਤੂੰ ਇੰਨੇ ਪੁੰਨਿਆ ਨਾ ਆਇਆ ਤੇ ਤੇਰਾ ਤੇ ਮਾਲ ਡੰਗਰ ਹੀ ਨਹੀਂ ਬਚਣਾ, ਡਰਾ ਦੇਣਗੇ। ਉਹ ਰੱਬ ਡਰਾਉਣਾ ਨਹੀਂ ਹੈ, ਰੱਬ ਬੜਾ ਮਿਹਰਬਾਨ ਹੈ, ਰੱਬ ਬੜਾ ਦਿਆਲੂ ਹੈ। ਦੁਨੀਆਂ ਦੇ ਲੋਕੋ ਜੇ ਰੱਬ ਦਾ ਗਿਆਨ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਆ ਕਰੋ। ਇਹ ਧਰਮ ਦੀ ਦੁਨੀਆਂ ਚ ਡਰਾਉਣ ਵਾਲੇ ਤੁਹਾਨੂੰ ਰੱਬ ਦਾ ਗਿਆਨ ਨਹੀਂ ਦਿੰਦੇ ਆ। ਕਬਰਾਂ ਨੇ ਰੱਬ ਦਾ ਗਿਆਨ ਨਹੀਂ ਦੇਣਾ ਜਿੱਥੇ ਤੁਰੇ ਫਿਰਦੇ ਹੋ ਕਿ ਫਲਾਣਾ ਪੀਰ ਨਾਰਾਜ਼ ਹੋ ਜਾਏਗਾ, ਫਲਾਣਾ ਜਿਹੜਾ ਦੇਵਤਾ ਨਾਰਾਜ਼ ਹੋ ਜਾਏ, ਉਹਨਾਂ ਗਿਆਨ ਨਹੀਂ ਦੇਣਾ। ਤੁਸੀਂ ਰੱਬ ਦੇ ਪੁੱਤਰ ਹੋ, ਰੱਬ ਦੇ ਬੱਚੇ ਹੋ, ਆਪਣੀ ਵੈਲਿਊ ਨੂੰ ਸਮਝੋ, ਆਪਣੀ ਪਾਸਿਬਿਲਿਟੀ ਨੂੰ ਸਮਝੋ। ਗੁਰਬਾਣੀ ਕਹਿੰਦੀ ਕਿ ਸਾਡਾ ਪਰਮਾਤਮਾ ਤੇ ਮਿਹਰਬਾਨ, ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਸਤਿਬਖ ਸਿੰਘ ਸਦਾ ਮਿਹਰਬਾਨ, ਸਭਨਾ ਦੇ ਆਧਾਰੀ। ਉਹ ਤੇ ਸਦਾ ਮਿਹਰਬਾਨ ਹੈ, ਉਹ ਤੇ ਨਾਰਾਜ਼ ਕਦੀ ਹੁੰਦਾ ਹੀ ਨਹੀਂ। ਅਸੀਂ ਨਾਰਾਜ਼ ਹੁੰਦੇ, ਸੋਚਦੇ ਰੱਬ ਵੀ ਸਾਡੇ ਵਰਗਾ ਹੋਣਾ, ਅਸੀਂ ਰੱਬ ਆਪਣੇ ਵਰਗਾ ਬਣਾਇਆ। ਆਖੋ ਸਤਨਾਮ ਸੇ। ਹਰ ਬੰਦੇ ਨੇ ਰੱਬ ਆਪਣੇ ਵਰਗਾ ਬਣਾਇਆ। ਦੇਖੋ ਨਾ, ਕਿਸੇ ਨੇ ਰੱਬ ਪੱਥਰ ਦਾ ਬਣਾਇਆ, ਕਿਸੇ ਨੇ ਰੱਬ ਕਾਗਜ਼ ਦੀ ਮੂਰਤੀ ਬਣਾਇਆ, ਕਿਸੇ ਨੇ ਦਰਖਤ ਤੇ ਜਾ ਕੇ ਰੱਬ ਦੇ ਲਿਆ ਉੱਥੇ ਮੱਥੇ ਟੇਕੀ ਜਾਂਦਾ, ਕੋਈ ਮਿੱਟੀ ਦੀ ਢੇਰੀ ਬਣਾ ਕੇ ਉੱਥੇ ਰੱਬ ਉਠਾਈ ਬੈਠਾ ਕਿ ਰੱਬ ਇੱਥੇ ਬੈਠਾ, ਕੋਈ ਦੱਖਣ ਵੱਲ ਨੂੰ, ਕੋਈ ਪੱਛਮ ਵੱਲ ਨੂੰ, ਕੋਈ ਪੂਰਵ ਵੱਲ ਨੂੰ, ਕੋਈ ਪਾਣੀ ਚ ਜਾ ਕੇ ਚੌਲ ਸੁੱਟੀ ਜਾਂਦਾ ਕਹਿੰਦਾ ਰੱਬ ਇੱਥੇ ਬੈਠਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਧਰਮ ਦੇ ਨਾਂ ਤੇ ਵਾਤਾਵਰਨ ਨੂੰ ਆਪਣੇ ਮੁਲਕ ਦੇ ਲੋਕ ਬਰਬਾਦ ਕਰਦੇ ਨੇ, ਉਹਨਾਂ ਹੋਰ ਕਿਤੇ ਚਲ ਜਾਓ ਸਾਹਿਬ ਦਰਿਆ ਦੇ ਕੰਢੇ ਤੇ, ਲਾਈਨਾਂ ਪੜੇ ਗੱਡੀ ਬੜੀ ਮਹਿੰਗੀ ਖੜੀ ਹੋਏਗੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੱਡੀ ਬੜੀ ਮਹਿੰਗੀ, ਪੜੇ ਲਿਖੇ ਸੂਟਡ ਬੂਟਡ ਲੋਕ ਦਰਿਆ ਦੇ ਵਿੱਚ ਜਾ ਕੇ ਪਤਾ ਨੀ ਕੀ ਕੋਈ ਸੁੱਟੀ ਚਲੇ ਜਾਂਦੇ ਨੇ। ਇਹਨਾਂ ਨੂੰ ਪੜੇ ਲਿਖੇ ਨਾ ਸਮਝੇ ਤੇ ਪੜਿਆ ਮੂਰਖਾ ਕੀ ਇਹ ਵਾਲੀ ਗੱਲ ਹੈ। ਕਿਤਾਬਾਂ ਪੜ੍ਹਨ ਨਾਲ ਕੋਈ ਸਿਆਣਾ ਨਹੀਂ ਬਣ ਜਾਂਦਾ, ਪੜ੍ਹਨੀਆਂ ਚਾਹੀਦੀਆਂ ਨੇ ਦੁਨੀਆਂ ਦਾ ਗਿਆਨ ਲੈਣ ਲਈ, ਲੇਕਿਨ ਕਿਤਾਬਾਂ ਪੜ੍ਹਨ ਨਾਲ ਕੋਈ ਸਿਆਣਾ ਨਹੀਂ ਬਣ ਜਾਂਦਾ। ਜੇ ਸਿਆਣੇ ਬਣ ਗਏ ਹੁਣ ਕਿਤਾਬਾਂ ਪੜ੍ਹੇ ਆਪਣੇ ਮੁਲਕ ਤਾਂ ਬੜੇ ਬੜੇ ਰੁਤਬਿਆਂ ਤੇ ਪੜ੍ਹੇ ਲਿਖੇ ਬੈਠੇ ਫਿਰ ਤੇ ਸਿਆਣਿਆਂ ਦਾ ਮੁਲਕ ਹੋਣਾ ਚਾਹੀਦਾ। ਇੱਥੇ ਤੇ ਕੋਈ ਲੜਾਈ ਦੰਗਾ ਨਹੀਂ ਹੋਣਾ ਚਾਹੀਦਾ, ਹੇਰਾ ਫੇਰੀ ਭ੍ਰਿਸ਼ਟਾਚਾਰ ਵੱਡੀ ਖੋਰੀ ਨਹੀਂ ਹੋਣੀ ਚਾਹੀਦੀ। ਤੇ ਸਭ ਤੋਂ ਵੱਡੀ ਜ਼ਿਆਦਾ ਕੌਣ ਲੈਂਦਾ? ਜਿਹੜਾ ਵੱਡੇ ਰੁਤਬੇ ਤੇ ਬੈਠਾ, ਉਹ ਪੜ੍ਹਿਆ ਲਿਖਿਆ ਬੈਠਦਾ ਨਾ ਰੁਤਬੇ ਤੇ, ਉਹ ਕਿੱਦਾਂ ਸਿਆਣਾ ਹੋ ਗਿਆ ਜੀ? ਜਿਹੜਾ ਗਰੀਬ ਦਾ ਹੱਕ ਮਾਰੀ ਜਾਂਦਾ ਤੇ ਉਹਨੂੰ ਗੁਰਬਾਣੀ ਨੇ ਕਿਹਾ ਪੜ੍ਹਿਆ ਮੂਰਖ ਆਖੀਏ। ਜਿਸ ਲੱਭ ਲੋਭ ਅਹੰਕਾਰ ਆ, ਜਿਹਦੇ ਮਨ ਚ ਲੋਭ ਹੈ, ਉਹ ਤੇ ਸਭ ਤੋਂ ਵੱਡਾ ਮੂਰਖ ਹੈ ਧਰਤੀ ਤੇ। ਯੂਨੀਵਰਸਿਟੀਆਂ ਜਿਹੜੇ ਸਿਆਣੇ ਬੰਦੇ ਨਹੀਂ ਪੈਦਾ ਕਰਦੀਆਂ, ਇਹ ਠੀਕ ਹੈ ਇਹ ਦੁਨਿਆਵੀ ਡਿਗਰੀਆਂ ਦੇ ਸਕਦੀਆਂ ਨੇ, ਸਿਆਣਪ ਤੇ ਤੁਹਾਨੂੰ ਰੱਬ ਦੀ ਮਿਹਰ ਨਾਲ ਮਿਲਣੀ ਹੈ। ਸਿਆਣੇ ਉਦੋਂ ਗਿਣੇ ਜਾਓਗੇ ਜੇ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰੋਗੇ, ਦੂਜਿਆਂ ਦੇ ਸੁੱਖ ਦੀ ਗੱਲ ਕਰੋਗੇ। ਕੋਈ ਵੀ ਧਰਮ ਜਿਹੜਾ ਦੂਜੇ ਦਾ ਬੁਰਾ ਕਰਨ ਦੀ ਗੱਲ ਨਹੀਂ ਕਹਿੰਦਾ, ਕੋਈ ਵੀ ਧਰਮ ਨਹੀਂ ਕਹਿੰਦਾ। ਭਾਵੇਂ ਤੁਸੀਂ ਗੀਤਾ ਪੜ੍ਹ ਲਓ, ਕੁਰਾਨ ਪੜ੍ਹ ਲਓ, ਬਾਈਬਲ ਪੜ੍ਹ ਲਓ, ਦੂਜੇ ਦੇ ਬੁਰੇ ਦੀ ਗੱਲ ਕੋਈ ਨਹੀਂ ਕਹਿੰਦਾ। ਇਸ ਕਰਕੇ ਗੁਰਮਤ ਨੇ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਜੀ ਕੋਲ ਉਹ ਫਕੀਰ ਆਏ ਤੇ ਗੁਰੂ ਸਾਹਿਬ ਨੇ ਬੜੇ ਅਦਬ ਨਾਲ ਬੈਠਣ ਲਈ ਉਹਨੂੰ ਕਿਹਾ ਵੀ ਸੰਗਤ ਵਿੱਚ ਬੈਠ ਜਾ ਜਿੱਥੇ ਆਇਆ ਹੈ।
1: ਮੁਸਕਾਵਤ ਸ਼੍ਰੀ ਬਦਨ ਅਲਾਇਓ,
0: ਹੱਸ ਕੇ ਸਤਿਗੁਰੂ ਜੀ ਕਹਿਣਗੇ ਫਕੀਰ ਜੀ ਖੰਭ ਚੁੱਕੇ ਨੇ, ਇਕ ਆਦੇ ਨੇ ਪਾਈ
1: ਪੰਖ ਅਣਬੇਤ ਕਸਾਲਾ,
0: ਆ ਜਿਹੜੇ ਖੰਭ ਤੁਸੀਂ ਲਿਆਂਦੇ ਸਾਡੇ ਕੋਲ, ਇਹ ਕਿਉਂ ਖੇਚਲ ਕੀਤੀ? ਸਾਨੂੰ ਇਹਦੀ ਕੀ ਲੋੜ ਸੀ?
1: ਕਹਿਓ ਰਖ ਦੇਵ ਆਪ ਤੁਮ ਚਾਲਾ,
0: ਰਖ ਦੇਵ ਉਹ ਸ੍ਰੀਖੀ ਦੇਵ ਨੇ ਸਤਿਗੁਰੂ ਜੀ ਨੂੰ ਇਹ ਗੱਲ ਕਹੀ ਹੈ।
1: ਅਮਰੋ ਦਰਸ਼ਨ ਹੈ ਬਹੁ ਪਾਵਨ,
0: ਮਹਾਰਾਜ ਜੀ ਤੁਹਾਡੇ ਤੇ ਦਰਸ਼ਨ ਦਾੜ ਹੋਏ ਪਵਿੱਤਰ ਨੇ। ਹੁਣ ਇਹ ਗੱਲ ਕਵੀ ਜੀ ਨੇ ਲਿਖੀ ਕਿ ਨਾਰਦ ਮੁਨੀ ਰਿਖੀ ਬਣ ਕੇ ਆਇਆ, ਚਲੋ ਮੰਨ ਲੈਨੇ, ਪਰ ਨਾਰਦ ਮੁਨੀ ਦਰਸ਼ਨ ਕਰਨ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ। ਜਦੋਂ ਤੁਸੀਂ ਸਵਈਏ ਪੜੋਗੇ ਨਾ, ਸਵਈਏ ਜਿਹੜੇ ਭੱਟਾਂ ਦੇ ਨੇ ਜਾਂ ਗੁਰੂ ਸਾਹਿਬ ਜੀ ਨੇ, ਉੱਥੇ ਲਿਖਿਆ ਕਿ ਵਾਹਿਗੁਰੂ ਜੀ ਤੁਹਾਨੂੰ ਸਾਰੇ ਪ੍ਰਹਿਲਾਦ ਯਾਦ ਕਰ ਰਿਹਾ ਹੈ, ਗੁਰੂ ਸਾਹਿਬ ਜੀ ਤੁਹਾਡੀ ਕੀਰਤੀ ਜਿਹੜੀ ਹੈ ਉਹ ਧਰੂ ਕਰ ਰਿਹਾ ਹੈ। ਭਾਵ ਗੁਰੂ ਸਾਹਿਬ ਪਰਮੇਸ਼ਰ ਦਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਨਿਰੰਕਾਰ ਦਾ ਰੂਪ ਗੁਰੂ ਸਾਹਿਬ ਜੀ ਆਏ ਤੇ ਅਸੀਂ ਰੋਜ਼ ਬਾਣੀ ਚ ਪੜਦੇ, ਗਾਵਨ ਤੁਧ ਨੂੰ ਪਾਉਣ ਪਾਣੀ ਬੈਸੰਤਰ, ਫਿਰ ਗਾਵਨ ਤੁਨੋ ਇੰਦਰ ਇੰਦਰ ਆਸਨ ਬੈਠੇ, ਈਸ਼ਰ ਬ੍ਰਹਮਾ ਦੇਵੀ, ਇਹ ਸਾਰੇ ਪਰਮਾਤਮਾ ਨੂੰ ਗਾਉਂਦੇ ਨੇ। ਤੇ ਗੁਰੂ ਸਾਹਿਬ ਜੀ ਪਰਮਾਤਮਾ ਦਾ ਰੂਪ ਨੇ ਤੇ ਇਹ ਦੇਵੀ ਦੇਵਤੇ ਸਾਰੇ ਗੁਰੂ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਨੇ। ਜੇ ਦੇਵੀ ਦੇਵਤੇ ਖੜੇ ਨੇ ਤੇ ਆਪਾਂ ਵੀ ਗੁਰੂ ਨਾਲ ਜੁੜੀਏ, ਸਾਨੂੰ ਕੀ ਐਵੇਂ ਦੇਵਤਿਆਂ ਦੀ ਆਰਾਧਨਾ ਕਰਨ ਦੀ ਲੋੜ ਹੈ? ਸਾਨੂੰ ਕੀ ਮੜੀਆਂ ਤੇ ਜਾਣ ਦੀ ਲੋੜ ਹੈ? ਗੁਰੂ ਦੇ ਚਰਨਾਂ ਨਾਲ ਜੁੜੀਏ, ਗੁਰੂ ਤੋਂ ਵੱਡਾ ਤੇ ਕੋਈ ਨਹੀਂ ਹੈ, ਗੁਰ ਜੈਸਾ ਨਾ ਹੀ ਕੋ ਦੇਵ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਹੈ ਕਿ ਦੁਨੀਆਂ ਦੇ ਲੋਕੋ, ਗੁਰੂ ਵਰਗੀ ਦਇਆ ਕਿਸੇ ਵਿੱਚ ਨਹੀਂ ਹੈ, ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ, ਇਹ ਗੁਰੂ ਹੈ ਜਿਹੜਾ ਦੂਜਿਆਂ ਦੀ ਖਾਤਰ ਕਹਿੰਦਾ ਕਿ ਇਨ ਪੁੱਤਰ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ। ਆ ਦੂਜਿਆਂ ਦੇ ਪੁੱਤਰਾਂ ਦੀ ਖਾਤਰ ਚਾਰ ਵਾਰ ਤੇ ਕੀ ਹੋ ਗਿਆ? ਦੂਜਿਆਂ ਦੇ ਪੁੱਤਰਾਂ ਦੀ ਖਾਤਰ, ਦੂਜਿਆਂ ਦੇ ਪੁੱਤਰਾਂ ਨੂੰ ਬਚਾਉਣ ਲਈ, ਦੂਜਿਆਂ ਨੂੰ ਆਜ਼ਾਦੀ ਦੇਣ ਦੇ ਲਈ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਪਰਿਵਾਰ ਕੁਰਬਾਨ ਕਰ ਦਿੱਤਾ। ਇਹਦੋਂ ਵੱਡੀ ਦਇਆ ਹੋ ਸਕਦੀ ਕੋਈ? ਉਹ ਕਲਗੀਧਰ ਪਾਤਸ਼ਾਹ ਜੀ ਆਏ ਦੇ ਕੋਲ ਜਦੋਂ ਰਿਖੀ ਆਇਆ, ਕਹਿਣ ਲੱਗਾ ਮਹਾਰਾਜ ਤੁਹਾਡੇ ਤਾਂ ਦਰਸ਼ਨ ਬੜੇ ਪਵਿੱਤਰ ਨੇ, ਭਾਗਾਂ ਵਾਲਿਆਂ ਨੂੰ ਮਿਲਦੇ ਹਨ,
1: ਕਰੋ ਕਿਰਪਾ ਜਬ ਕਰੋ ਦਿਖਾਵਣ।
0: ਇਹ ਜਦੋਂ ਤੁਹਾਡੀ ਮਿਹਰ ਹੋਏ ਨਾ ਤੇ ਤਾਂ ਹੀ ਤੁਹਾਡੇ ਦੀਦਾਰ ਕਰਨ ਦਾ ਮੌਕਾ ਮਿਲਦਾ, ਗੁਰੂ ਕੇ ਦਰਸ਼ਨ ਮਿਲਦੇ ਭਾਗਾਂ ਵਾਲਿਆਂ ਨੂੰ। ਤੁਸੀਂ ਜਿੰਨੇ ਸਤਿਗੁਰੂ ਜੀ ਦੀ ਹਜ਼ੂਰੀ ਚ ਬੈਠੇ ਹੋ, ਤੁਹਾਡੇ ਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ। ਜੇ ਮੇਰੇ ਤੇ ਯਕੀਨ ਨਹੀਂ ਤੇ ਗੁਰੂ ਕੇ ਬਚਨ ਪੜੋ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਪ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਭਾਗਾਂ ਤੋਂ ਬਿਨਾਂ ਸਤ ਸੰਗਤ ਨਹੀਂ ਮਿਲਦੀ। ਦੇਖੋ ਤੁਸੀਂ ਗੁਰੂ ਕੀ ਹਜ਼ੂਰੀ 'ਚ ਬੈਠੇ ਹੋ, ਕੋਚਰ ਤੇ ਰੱਬ ਦੇ ਪਿਆਰ ਜੁੜਨ ਦਾ ਮੌਕਾ ਮਿਲਿਆ ਨਾ, ਇਸ ਕਰਕੇ ਇਹ ਘੜੀਆਂ ਤੁਹਾਡੀਆਂ ਸਫਲ ਨੇ। ਏਕ ਘੜੀ ਆਧੀ ਘੜੀ ਆਧੀ ਹੁਣ ਤੇ ਯਾਦ, ਮੈਨੂੰ ਇੱਕ ਗੱਲ ਯਾਦ ਆ ਗਈ। ਇੱਕ ਚੋਰ ਦਾ ਮੁੰਡਾ ਕਹਿੰਦਾ ਬਾਪੂ ਮੈਨੂੰ ਵੀ ਚੋਰੀ ਕਰਨੀ ਸਿਖਾ ਦੇ। ਚੋਰ ਕਹਿੰਦਾ ਚੋਰੀ ਕਰਨੇ ਕੋ ਨਿਯਮ ਨੇ, ਐਵੇਂ ਥੋੜਾ ਚੋਰੀ ਹੋ ਜਾਂਦੀ ਹੈ। ਹਰ ਸ਼੍ਰੇਣੀ ਦੇ ਕੋ ਨਿਯਮ ਨੇ, ਚੋਰਾਂ ਦੇ ਨਿਯਮ ਨੇ, ਜੇਬ ਕਤਰਿਆਂ ਦੇ ਨਿਯਮ ਨੇ, ਠੱਗਾਂ ਦੇ ਨਿਯਮ ਨੇ। ਇੱਕ ਮੈਂ ਪੜ੍ਹ ਰਿਹਾ ਸਾਂ, ਕਿਸੇ ਦਾ ਭੇਜਿਆ ਹੋਇਆ ਮੈਸੇਜ ਕਿ ਕਿਸੇ ਨੇ ਕਾਰ ਚੋਰੀ ਕੀਤੀ ਤੇ ਉਹ ਪਿੱਛੇ ਬੱਚਾ ਸੀ ਵਿੱਚ ਕਾਰ ਦੇ, ਤੇ ਉਹ ਕਾਰ ਲਿਆ ਕੇ ਨਾ ਘਰ ਉਹਨਾਂ ਦੇ ਘਰ ਦੇ ਮੂਹਰੇ ਕਹਿਣਗੇ ਤੁਹਾਨੂੰ ਅਕਲ ਨਹੀਂ ਹੈ, ਬੱਚਾ ਗੱਡੀ 'ਚ ਬੈਠਾ ਹੋਇਆ ਤੁਹਾਡਾ, ਤੁਸੀਂ ਬੱਚੇ ਦੀ ਇੰਨੀ ਪਰਵਾਹ ਨਹੀਂ ਕਰਦੇ ਤੁਸੀਂ। ਬੱਚਾ ਉਹਨੇ ਘਰ ਉਹਨੇ ਫੜਾਇਆ ਪਰ ਕਾਰ ਲੈ ਗਿਆ ਉਦਾਂ, ਕਿਉਂਕਿ ਚੋਰੀ ਕਰਨ ਆਇਆ ਸੀ, ਪਰ ਇਮਾਨਦਾਰ ਤਾਂ ਨਿਕਲਿਆ ਨਾ, ਬੱਚੇ ਨੂੰ ਘਰੇ ਦੇ ਗਿਆ। ਚੋਰ ਦਾ ਵੀ ਕੋਈ ਨਿਯਮ ਹੈ। ਇਹ ਵੀ ਮੈਂ ਇੱਕ ਵਾਰੀ ਪੜ੍ਹਿਆ ਕਿ ਕਿਸੇ ਨੇ ਜੇਬ ਕੱਟੀ ਕਿਸੇ ਦੀ, ਤੇ ਉਹ ਜਿਹਦੀ ਜੇਬ ਕੱਟੀ ਉਹ ਵਿਚਾਰਾ ਦਵਾਈ ਲੈਣ ਲਈ ਜਾ ਰਿਹਾ ਸੀ, ਵਿੱਚ ਪਰਚੀ ਸੀ, ਦਵਾਈ ਬੜੀ ਖਤਰਨਾਕ ਬਿਮਾਰੀ ਸੀ, ਉਹਦੀ ਦਵਾਈ ਲੈਣ ਲਈ ਜਾ ਰਿਹਾ। ਜੇਬ ਕਤਰੇ ਨੂੰ ਪੈਸੇ ਵੀ ਬਟੂਆ ਵੀ ਭੇਜ ਕੇ ਮਾਫ਼ੀ ਮੰਗੀ, ਮਹਾਰਾਜ ਗਲਤੀ ਹੋ ਗਈ। ਇਹ ਨਿਯਮ ਹੈਗੇ ਨੇ ਜੇਬ ਕਤਰਿਆਂ ਦੇ, ਗੁਰਦੁਆਰੇ ਆਉਣ ਦਾ ਕੋਈ ਨਿਯਮ ਹੈ ਭਾਈ? ਅਸੀਂ ਗੁਰਦੁਆਰੇ ਆਉਣ ਦੇ ਨਿਯਮ ਪੜ੍ਹਿਆ ਕਰੀਏ ਕਿ ਗੁਰਦੁਆਰੇ ਆਉਣਾ ਹੈ, ਬਿਆਰ ਨਾ ਬੈਠਣਾ ਹੈ, ਬੱਚਿਆਂ ਨੂੰ ਕੋਲ ਬਿਠਾਉਣਾ ਹੈ, ਕੁਝ ਗੁਰੂ ਦੀ ਗੱਲ ਸੁਣਨੀ ਹੈ, ਦੂਜਿਆਂ ਦੇ ਅਦਬ ਸਤਿਕਾਰ ਦਾ ਧਿਆਨ ਰੱਖਣਾ ਹੈ, ਕੋਈ ਗੁਰੂ ਦੀ ਗੱਲ ਸੁਣਨੀ ਗੁਰੂ ਕੋਲ ਬੈਠ ਕੇ। ਹਰ ਥਾਂ ਤੇ ਤੁਸੀਂ ਸਕੂਲ ਜਾਂਦੇ ਕੋਈ ਨਿਯਮ ਹੈ ਨਾ? ਹੈਰਾਨੀ ਦੀ ਗੱਲ, ਸਾਨੂੰ ਤਾਂ ਚਾਹੀਦਾ ਕਿ ਗੁਰਦੁਆਰੇ ਬਾਹਰ ਲਿਖ ਕੇ ਨਿਯਮ ਲਾਏ ਹੋਣ ਵੀ ਇੱਥੇ ਆਉਣ ਦੀ ਮਰਜ਼ਾਦਾ ਇਹ ਹੈ। ਇਹ ਨਹੀਂ ਜਿਹੜਾ ਜਦੋਂ ਮਰਜ਼ੀ ਆਇਆ ਜਿੱਥੇ ਮਰਜ਼ੀ ਬੈਠਾ ਗੱਲਾਂ ਕਰੀ ਗਿਆ। ਇਹ ਗੁਰੂ ਦਰ ਦੀ ਮਰਜ਼ਾਦਾ ਨਹੀਂ ਹੈ ਭਾਈ, ਇਸੇ ਦਾ ਕੋਈ ਡਿਸਿਪਲਿਨ ਹੈ। ਜਿਹੜਾ ਤੇ ਸਕੂਲ ਕਾਲਜ ਦੀ ਉੱਥੋਂ ਦੀ ਮਾਣ ਮਰਜ਼ਾਦਾ ਨੂੰ ਫਾਲੋ ਕਰਦਾ ਉਹ ਤੇ ਪੜ੍ਹ ਜਾਂਦਾ, ਡਿਗਰੀ ਲੈ ਜਾਂਦਾ, ਤੇ ਜਿਹੜਾ ਜਦੋਂ ਮਰਜ਼ੀ ਗਿਆ ਜਦੋਂ ਮਰਜ਼ੀ ਆਊਗਾ ਫਿਰ ਉਸੇ ਕਲਾਸ 'ਚ ਘਸੇ ਤਵੇ ਵਾਂਗੂ ਤੁਰਿਆ ਰਹਿੰਦਾ ਨਾ। ਆਪਣੇ ਪਿੰਡਾਂ 'ਚ ਪਹਿਲਾਂ ਰਿਕਾਰਡ ਆ, ਸ਼ਹਿਰਾਂ 'ਚ ਵੱਜਦੇ ਸੀ, ਉਹ ਸੂਈ ਉੱਥੇ ਹੀ ਘਸੇ ਤਵੇ ਤੇ ਤੁਰਦੀ ਫਿਰਦੀ, ਕਈ ਉੱਥੇ ਹੀ ਫਿਰਦੇ ਰਹਿੰਦੇ ਨੇ ਫਿਰ ਨਾਅਰੇ ਲਾਉਣ ਲਈ ਯੂਨੀਵਰਸਿਟੀਆਂ 'ਚ। ਜਿਹੜੇ ਤੇ ਗੁਰਦੁਆਰੇ ਆ ਕੇ ਉਸ ਨਿਯਮ ਨੂੰ ਸਮਝ ਲੈਣਗੇ ਉਹ ਤੇ ਫਿਰ ਡਿਗਰੀ ਲੈ ਲੈਣਗੇ, ਗੁਰੂ ਦਾ ਪਿਆਰ ਲੈ ਲੈਣਗੇ, ਆਤਮਕ ਤੌਰ ਤੇ ਉੱਚੇ ਉੱਠ ਜਾਣਗੇ। ਨਹੀਂ ਤਾਂ ਆਪਾਂ ਦੇਖਦੇ ਹਾਂ 100 ਸਾਲ ਹੋ ਗਏ ਘਸੇ ਤਵੇ ਨੂੰ ਆਏ, ਮੱਥਾ ਟੇਕਿਆ, ਕੜਾਹ ਪਰਸਾਲਿਆ, ਉੱਥੇ ਦੇ ਉੱਥੇ ਹੀ ਆਪਾਂ, ਕੋਈ ਆਊਟਪੁੱਟ ਤਾਂ ਹੈ ਨਹੀਂ ਨਾ, ਕੋਈ ਜ਼ਿੰਦਗੀ 'ਚ ਅਸੀਂ ਉੱਚੇ ਤੇ ਉੱਠ ਨਹੀਂ ਨਾ ਸਕੇ। ਉਹਦਾ ਕਾਰਨ ਕਿ ਸਾਨੂੰ ਗੁਰੂ ਦਰ ਦੀ ਮਾਣ ਮਰਜ਼ਾਦਾ ਦਾ ਗਿਆਨ ਨਹੀਂ ਪਾਈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਕੋਲ ਜਿਹੜਾ ਹੁੰਦਾ ਬਈ ਉਹਨੂੰ ਅਦਬ ਦਿੱਤਾ ਜਾਂਦਾ, ਸਤਿਕਾਰ ਦਿੱਤਾ ਜਾਂਦਾ, ਗੁਰੂ ਸਾਹਿਬ ਜੀ ਨੇ ਉਹਨੂੰ ਪਿਆਰ ਦਿੱਤਾ ਹੈ। ਮੈਂ ਬੇਨਤੀ ਕਰਾਂ, ਚੋਰ ਕਹਿੰਦਾ ਚੋਰੀ ਕਰਨੀ ਸਿਖਾ ਦਿਓ, ਕਹਿੰਦਾ ਕੁਝ ਨਿਯਮ ਨੇ, ਕਹਿੰਦਾ ਦੱਸ ਦਿਓ, ਕਹਿੰਦਾ ਪਹਿਲਾ ਨਿਯਮ ਹੈ ਕਿ ਤੂੰ ਕਿਸੇ ਧਰਮ ਸਥਾਨ ਤੇ ਨਹੀਂ ਜਾਣਾ, ਗੁਰਦੁਆਰੇ ਤੇ ਭੁੱਲ ਕੇ ਨਾ ਚੱਲ ਜੀ, ਕਿਉਂ ਨਾ ਕਹਿਣਾ ਚੋਰੀ ਨਹੀਂ ਕਰਨੀ, ਤੂੰ ਤੇ ਨਿਕੰਮਾ ਹੋ ਜਾਏਗਾ। ਕਿਸੇ ਧਾਰਮਿਕ ਲੋਕਾਂ ਦੇ ਕੋਲ ਨਹੀਂ ਬੈਠਣਾ। ਚੋਰ ਦੇ ਮੁੰਡੇ ਨੇ ਜੈਸ ਕਰਤੀ, ਚੋਰੀ ਕਰਨੀ ਸ਼ੁਰੂ ਕਰਤੀ। ਇੱਕ ਦਿਨ ਚੋਰੀ ਦੇ ਸਿਲਸਿਲੇ ਭੱਜਾ ਜਾਂਦਾ ਸੀ, ਕਿਸੇ ਧਰਮਸਾਲ ਦੇ ਕੋਲੋਂ ਲੰਘ ਰਿਹਾ, ਉੱਥੇ ਦੋ ਰੱਬ ਦੇ ਪਿਆਰੇ ਗੱਲਾਂ ਕਰ ਰਹੇ ਸਨ। ਇਹ ਕਹਿਣ ਲੱਗਾ ਵੀ ਜਿਹੜੇ ਦੇਵੀ ਦੇਵਤੇ ਹੁੰਦੇ ਆ, ਇਹ ਕਲਪਿਤ ਗੱਲ ਹੈ ਪਰ ਬੜੀ ਸਿੱਖਿਆਦਾਇਕ, ਉਹਨਾਂ ਦੀ ਕੀ ਪਹਿਚਾਣ ਹੈ? ਦੂਜਾ ਕਹਿਣ ਲੱਗਾ ਜੀ ਉਹਨਾਂ ਦੀ ਪਹਿਚਾਣ ਇਹ ਹੈ, ਕਹਿੰਦੇ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਮੈਂ ਦੇਵਤੇ ਦੇਖੇ ਨਹੀਂ ਪਰ ਮੈਂ ਸੁਣੀ ਸੁਣਾਈ ਗੱਲ ਕਰ ਰਿਹਾ ਕਿ ਤੁਸੀਂ ਕਹੋ ਕਿ ਸਾਇਦ ਇੱਦਾਂ ਦੇ ਹੁੰਦੇ ਨੇ। ਕਹਿੰਦੇ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਤੇ ਉਹ ਚੋਰ ਦੇ ਮੁੰਡੇ ਦੇ ਕੰਨੀ ਗੱਲ ਪੈ ਗਈ, ਫੱਟ ਉਹਨੇ ਕੰਨ ਚੁੰਗਲਾਂ ਦੇਣੀਆਂ, ਜਿਹਦੀ ਗੱਲਾਂ ਮੈਂ ਸੁਣਨੀਆਂ ਹੀ ਨਹੀਂ ਸਨ, ਇੱਧਰ ਤੇ ਆਉਣਾ ਹੀ ਨਹੀਂ ਸੀ, ਇਹਦੇ ਕੋਲ ਧਾਰਮਿਕ ਬੰਦੇ ਲੱਗਦੇ ਨੇ। ਚਲਿਆ ਗਿਆ, ਭੱਜ ਗਿਆ ਕੰਨਾਂ ਚੁੰਗਲਾਂ ਦੇ ਕੇ। ਕਿਸੇ ਸਮੇਂ ਉਹ ਫੜਿਆ ਗਿਆ, ਪੁਲਿਸ ਨੇ ਚੋਰੀ ਮਨਾਉਣ ਲਈ ਉਹਨੂੰ ਬੜਾ ਕੁੱਟਿਆ ਪਰ ਮੰਨਿਆ ਨਹੀਂ, ਬਥੇਰਾ ਜ਼ੋਰ ਲਾਇਆ। ਫਿਰ ਉਹਨਾਂ ਨੇ ਇੱਕ ਬਣੋਟੀ ਜੀ ਦੇਵੀ ਲਿਆਂਦੀ, ਬਣੋਟੀ ਬਾਹਾਂ ਲਾ ਕੇ ਭਗਵੇ ਕੱਪੜੇ ਪਾ ਕੇ ਉਹਦੇ ਕਮਰੇ 'ਚ ਕੋਠੜੀ 'ਚ ਭੇਜਤੀ ਜਿੱਥੇ ਬੰਦ ਕੀਤਾ ਸੀ। ਉਹ ਬਣੋਟੀ ਦੇਵੀ ਕਹਿਣ ਲੱਗੀ ਮੈਂ ਤੇ ਦੇਵੀ ਹਾਂ, ਤੂੰ ਤੇ ਪਿਛਲੇ ਜਨਮ 'ਚ ਮੇਰਾ ਬੜਾ ਤਕੜਾ ਭਗਤ ਸੀ, ਮੈਨੂੰ ਪਤਾ ਲੱਗਾ ਤੇਰੇ ਤੇ ਬਿਪਤਾ ਆਈ, ਪੁੱਤਰ ਮੈਂ ਤੇ ਤੇਰੀ ਮਦਦ ਲਈ ਆ ਗਈ, ਹੁਣ ਤੂੰ ਬੜੀ ਭਗਤੀ ਕੀਤੀ ਹੈ। ਤੇ ਚੋਰ ਦੇ ਮੁੰਡੇ ਨੂੰ ਭਰਮ ਜਾਗ ਪਿਆ ਸ਼ਾਇਦ ਮੈਂ ਭਗਤੀ ਹੋਵਾਂ, ਉਹ ਬੜੀ ਸ਼ਰਧਾ ਆ ਗਈ ਉਹਦੇ ਮਨ 'ਚ, 10 ਮਾਂ ਚਾਹੁੰਦੀ ਕੀ ਆ। ਕਹਿੰਦੀ 10 ਦੇ ਚੋਰੀ ਤੂੰ ਕੀਤੀ ਨਾ, ਤੈਨੂੰ ਛਡਾ ਦੇਵਾਂਗੀ। ਇੰਨੇ ਕੁ ਚਿਰ ਨੂੰ ਬਾਹਰੋਂ ਕਿਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ, ਉਹਨੂੰ ਪਰਛਾਵਾਂ ਨਜ਼ਰ ਆਇਆ, ਫੱਟ ਉਹਨੂੰ ਸਮਝ ਆਈ, ਕਹਿੰਦੇ ਤੇ ਪਰਛਾਵਾਂ ਨਹੀਂ ਹੁੰਦਾ, ਪੈਂਤਲਾ ਬਦਲ ਲਿਆ, ਜੇ ਤੂੰ ਵਾਕਿਆ ਦੇਵੀ ਆ ਇਹ ਤਾਂ ਨਜਾਇਜ਼ ਹੀ ਕੁੱਟ ਰਹੇ ਮੈਨੂੰ, ਮਾਰਦੇ ਉਹਨੂੰ ਕਰਦੇ ਖਤਮ। ਫਿਰ ਉਹ ਦੇਵੀ ਵੀ ਟੱਕਰਾਂ ਟੁੱਕਰਾਂ ਮਾਰ ਕੇ ਚਲੀ ਗਈ ਤੇ ਆਖਰ ਪੁਲਿਸ ਵਾਲਿਆਂ ਛੱਡ ਦਿੱਤਾ। ਤੇ ਚੋਰ ਦਾ ਮੁੰਡਾ ਸਿੱਧਾ ਉਸ ਧਰਮਸਾਲ ਕੋਲ ਆਇਆ, ਉਹਨਾਂ ਮਹਾਂਪੁਰਖਾਂ ਕੋਲ। ਕਹਿਣ ਲੱਗਾ ਮੇਰਾ ਬਾਪੂ ਕਹਿੰਦਾ ਸੀ ਕਿ ਧਰਮਸਾਲ ਦੇ ਕੋਲ ਦੀ ਲੰਘਣਾ ਨਹੀਂ, ਧਾਰਮਿਕ ਲੋਕਾਂ ਦੇ ਕੋਲ ਦੀ ਨਹੀਂ ਲੰਘਣਾ, ਗਲਤੀ ਨਾਲ ਨਿਕਲ ਗਿਆ ਸਾਂ ਤੁਹਾਡੇ ਕੋਲੋਂ। ਇੱਕ ਗੱਲ ਤੁਹਾਡੀ ਮੇਰੇ ਕੰਨਾਂ 'ਚ ਪੈ ਗਈ, ਉਸ ਇੱਕ ਗੱਲ ਨੇ ਮੇਰੀ ਜਾਨ ਬਚਾ ਦਿੱਤੀ ਹੈ, ਇੱਕ ਗੱਲ ਨੇ, ਤੇ ਮੈਂ ਸੋਚਦਾ ਜੇ ਰੋਜ਼ ਹੀ ਤੁਹਾਡੇ ਕੋਲ ਆਵਾਂ ਤੇ ਹੋ ਸਕਦਾ ਜਮਾਂ ਤੋਂ ਵੀ ਬਚ ਜਾਵਾਂ ਮੈਂ। ਇੱਕ ਗੱਲ ਨੇ ਪੁਲਿਸ ਕੋਲੋਂ ਬਚਾਇਆ, जे रोज आवां ते जमां तो बच जावांगे, जे असी रोज गुरु की गल सुनांगे, रोज रब दे प्यार जुड़ांगे। तुसी गुरुद्वारे आओ, वडभागी नहीं आया जांदा, घरे बैठ के रब का धन्नवाद कर दो, परमात्मा का शुकराना करो। उस वाहेगुरु जी का जिन्ना शुकराना करो थोड़ा, उन्हें तो दातां ही बड़ियां दित्तियां सानू, वह तो कुछ मंगता नहीं है। जे उहदा रोज शुकराना करांगे, उहदे प्यार जुड़ांगे, सुन कै जम कै दूत नाए तेरे छड़ जाए। वह जम दूत ते विचारे डराने बड़े ने, एवं डराया सानू धार्मिक लोगों ने, कोई बहुते तगड़े नहीं है, असी कमजोर हाँ, कोई बहुते तगड़े नहीं है। जदों परमात्मा दे प्यार जुड़ जाओगे, ये सुन कै जम कै दूत नाए तेरे छड़ जाए, जम दूत भी डर, धर्मराज भी डरन लग पेगा। धर्मराज को बहुत वड्डा नहीं है, जिहदे नाते असी डरदे हाँ, धर्मराज उदों वड्डा है जदों असी कमजोर है, जदों असी गलतियां करांगे उदों वड्डा है। ते जदों असी गलतियां नहीं करांगे ना, फिर धर्मराज जिहड़ा हाथ जोड़ के खड़ा हो जांदा है। धर्मराज ते इन्ना कमजोर है, असी पढ़दे ना भगत वड्डा राजा जनक है गुरमुख माया विच उदासी। राजा जनक जी की कहानी पढ़ते कि जो देव लोग चलिया तो कहें, वह कहना मैं नरक दिखा लो। जो नरक च लै गए तो उत्थे लोगों कुटिया जा रहा, मारिया जा रहा, तो भगत जी कहणगे इन्हां नूं छड्ड दिओ, कहिंदे इन्हां सिमरन कीता, तो कहिंदे मेरे को लै लो एक घड़ी का सिमरन। एक घड़ी के कारण पापी तरे अनेक, एक घड़ी के सिमरन ने नरक ही खाली करते। धर्मराज तो इन्ना कमजोर है, पर जे रब दे प्यार जुड़िए तां, जे नहीं तो फिर वह प्रबल है, फिर अफरियो जम मारिया ना जाई, उन्हूं नहीं मार सकते। इस करके सतगुरु साहब जी कहिंदे भाई परमात्मा दे प्यार जुड़ो, सत्संगत च आके गुरु दे कोल आके गुरु कोल बैठन दी आपां जा सिखीए। गुरु साहब ने बड़े अदब नाल इस नूं बिठाया कोल,
1: हर उपकार हेत तर फिरो।
0: कहणगा महाराज जी तुसी ते परउपकार करे हो दुनिया ते, तुहाडे ते दर्शन बड़े दुर्लभ हन,
1: सुर मुण जन को पावन करो।
0: तुसी ते सुन दुनिया दे लोकां नूं पवित्र करदे हो बाणी नाल जोड़ के,
1: सुन मन नारद परम विसारद।
0: ये गल सुन के ओ नारद जी नूं फकीर कह रहे ने भाई साहब जी, ਉਹਨੇ ਇਸ ਤਰੀਕੇ ਦੇ ਨਾਲ ਗੱਲ ਕਹੀ ਹੈ।
1: ਉਤਰ ਹੇਤ ਬਖਾਨੀ ਸਾਰਦ,
0: ਸਾਰਦ ਕਹਿੰਦੇ ਨੇ ਬਾਣੀ ਨੂੰ, ਸ਼ਾਰਦਾ ਦੇਵੀ ਸੁਰਸਤੀ ਵੀ ਕਹਿੰਦੇ ਨੇ ਬਾਣੀ ਨੂੰ, ਉੱਤਰ ਦੇਣ ਲਈ ਇਸ ਤਰ੍ਹਾਂ ਗੱਲ ਕਹੀ ਹੈ।
1: ਸ਼੍ਰੀ ਅਸਕੇਤ ਪੁੱਤਰ ਪ੍ਰਿਯ ਪਰਮ,
0: ਤੁਸੀਂ ਰੱਬ ਦੇ ਪੁੱਤਰ ਹੋ ਜੀ, ਰੱਬ ਦੇ ਬੜੇ ਪਿਆਰੇ ਹੋ, ਮੈਂ ਤਾਂ ਤੁਹਾਡੇ ਕੋਲ ਚੱਲ ਕੇ ਆਇਆ ਹਾਂ।
1: ਧਰਿਓ ਰੂਪ ਗੁਰ ਰਾਖਣ ਧਰਮ,
0: ਤੁਸੀਂ ਮਨੁੱਖਤਾ ਦਾ ਧਰਮ ਬਚਾਉਣ ਲਈ, ਧਰਮ ਦੀ, ਧਰਮ ਕੀ ਚੀਜ਼ ਹੈ? ਗੁਰਬਾਣੀ ਚ ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਧੌਲ ਧਰਮ ਦਇਆ ਕਾ ਭੂਤ, ਪ੍ਰਾਣਾ ਦਾ ਇੱਕ ਕਥਨ ਹੈ ਕਿ ਧਰਤੀ ਕਿਸੇ ਬਲਦ ਦੇ ਆਸਰੇ ਤੇ ਹੈ। ਦੇਖੋ ਜੋ ਕੁਝ ਪ੍ਰਾਣਾ ਚ ਵੇਦਾਂ ਚ ਕਿਹਾ, ਉਹਨਾਂ ਦਾ ਕੋਈ ਭਾਵ ਹੈ, ਕੋਈ ਰਹੱਸ ਹੈ, ਠੀਕ ਹੈ, ਅਸੀਂ ਨਹੀਂ ਸਮਝਦੇ ਤੇ ਉਹ ਗੱਲ ਵੱਖਰੀ ਹੈ। ਫਿਰ ਆਮ ਲੋਕਾਂ ਨੇ ਕਹਾਵਤ ਬਣਾ ਲਈ ਜਿਹੜੇ ਨਹੀਂ ਉਸ ਰਹੱਸ ਨੂੰ ਸਮਝਦੇ ਕਿ ਬਲਦ ਜਿਹੜਾ ਜਦੋਂ ਆਪਣਾ ਸਿੰਘ ਨਹੀਂ ਇੱਧਰ ਉੱਧਰ ਬਲਦਾ ਉਦੋਂ ਭੁਚਾਲ ਆਉਂਦਾ, ਇਹ ਪੁਰਾਣਾ ਦੀਆਂ ਗੱਲਾਂ ਨੇ। ਲੇਕਿਨ ਗੁਰਬਾਣੀ ਕਹਿੰਦੀ ਧਰਤੀ ਖੜੀ ਤਾਂ ਧੌਲ ਦੇ ਸਿਰ ਤੇ, ਪਰ ਧੌਲ ਕੀ ਧੌਲ ਧਰਮ ਦਇਆ ਕਪੂਤ, ਉਹ ਧਰਮ ਰੂਪੀ ਬਲਦ ਦੇ ਆਸਰੇ ਤੇ ਖੜੀ, ਧਰਤੀ ਧਰਮ ਦੇ ਆਸਰੇ ਤੇ। ਧਰਤੀ ਦਰਥ ਜਿਹੜਾ ਸਮਾਜ, ਜਿਹੜੀ ਮਨੁੱਖਤਾ ਚੱਲ ਰਹੀ ਹੈ, ਧਰਮ ਦੇ ਆਸਰੇ ਚੱਲਦੀ। ਮਨੁੱਖਤਾ ਨੂੰ ਕੋਈ ਪਾਲੀਟੀਸ਼ਨ ਨਹੀਂ ਚਲਾਉਂਦੇ, ਤੁਸੀਂ ਮਤਾਂ ਸੋਚਣਾ ਕਿ ਸਾਰੇ ਗੌਰਮੈਂਟ ਚਲਾ ਰਹੀ ਮਨੁੱਖਤਾ ਨੂੰ, ਜਾਂ ਕੋਈ ਵੱਡੇ ਵੱਡੇ ਬੜੇ ਸਿਆਣੇ ਲੋਕ ਚਲਾ ਰਹੇ ਨੇ। ਮਨੁੱਖਤਾ ਨੂੰ ਚਲਾ ਰਹੇ ਨੇ ਉਹ ਧਰਮੀ ਲੋਕ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਜਿਹੜੇ ਮਨੁੱਖਤਾ ਦੇ ਭਲੇ ਲਈ ਹਰ ਸਮਾਜ ਵਿੱਚ, ਹਰ ਮੁਲਕ ਚ ਵਿਚਰਦੇ ਨੇ, ਜਿਹੜੇ ਇਨਸਾਨੀਅਤ ਨੂੰ ਬਚਾਉਣਾ ਚਾਹੁੰਦੇ ਨੇ, ਇਨਸਾਨੀਅਤ ਨੂੰ, ਹਿਊਮੈਨਿਟੀ ਨੂੰ ਬਚਾਉਣਾ ਚਾਹੁੰਦੇ ਨੇ, ਉਹਨਾਂ ਲੋਕਾਂ ਦੇ ਆਸਰੇ ਤੇ ਇਹ ਸਮਾਜ ਖੜਾ ਹੈ, ਉਹਨਾਂ ਲੋਕਾਂ ਦੇ ਆਸਰੇ ਤੇ ਇਹ ਮਨੁੱਖੀ ਸਭਿਅਤਾ ਕਾਇਮ ਹੈ। ਨਹੀਂ ਤੇ ਪਾਲੀਟੀਸ਼ਨ ਤੇ ਮਨੁੱਖਤਾ ਨੂੰ ਬਰਬਾਦ ਕਰਨ ਲਈ ਕਿਹੜੇ ਕਿਹੜੇ ਵੱਡੇ ਬੰਬ ਸੁੱਟ ਰਹੇ ਤੁਸੀਂ ਦੇਖਦੇ ਆ, ਇੱਕ ਮਨੁੱਖਤਾ ਨੂੰ ਬਚਾਉਣ ਲਈ ਥੋੜੇ ਨੇ, ਬਰਬਾਦ ਕਰਨ ਲਈ ਨੇ। ਧੌਲ ਧਰਮ ਦਇਆ ਕਾ ਪੂਤ, ਇਹ ਧਰਤੀ ਦੇ ਲੋਕ ਜਿਹੜੇ ਨੇ ਇਹ ਖੜੇ ਨੇ, ਜਿਹੜੀ ਧਰਮ ਚੋਂ ਦਇਆ ਪੈਦਾ ਹੁੰਦੀ ਹੈ ਉਹਦੇ ਆਸਰੇ ਤੇ। ਦੇਖੋ ਨਾ ਕਿਤੇ ਬਿਪਤਾ ਹੈ ਤੇ ਕੌਣ ਪਾਲੀਟੀਸ਼ਨ ਪਹੁੰਚਦਾ ਉੱਥੇ? ਕੋਈ ਉਹ ਦਿਆਲੂ ਲੋਕ ਪਹੁੰਚਦੇ ਨੇ ਗਰੀਬਾਂ ਦੀ ਮਦਦ ਕਰਨ ਦੇ ਲਈ, ਉਹਨਾਂ ਦੇ ਆਸਰੇ ਤੇ ਸਮਾਜ ਚੱਲ ਰਿਹਾ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਜੋ ਸਾਨੂੰ ਮਾਰਗ ਦਿੱਤਾ ਹੈ, ਇਹ ਧਰਮ ਦਾ ਮਾਰਗ ਹੈ। ਇਸ ਫਕੀਰ ਨੇ ਗੱਲ ਕਹੀ ਹੈ ਕਿ ਮਹਾਰਾਜ ਤੂੰ ਧਰਿਓ ਰੂਪ, ਤੁਸੀਂ ਇਹ ਧਰਤੀ ਤੇ ਧਰਮ ਨੂੰ ਬਚਾਉਣ ਦੇ ਲਈ। ਬਾਬਾ ਨਾਨਕ ਜੀ ਦਾ ਇੱਕ ਬਚਨ ਪੜ੍ਹਦੇ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ, ਧਰਮ ਤਾਂ ਖੰਭ ਲਾ ਕੇ ਉੱਡ ਗਿਆ। ਤੁਸੀਂ ਕਹੋਗੇ ਬੜੇ ਚਿੱਟੇ ਕੱਪੜੇ ਮੇਰੇ ਵਰਗੇ ਨੇ ਪਾਏ, ਧਰਮ ਹੈ ਨਹੀਂ ਹੈ, ਬੜੇ ਧਰਮ ਸਥਾਨਾਂ ਦੇ ਦੁਨੀਆਂ ਇਕੱਠੀ, ਧਰਮ ਹੈ ਨਹੀਂ ਹੈ। बड़े लोकी नहाउण लई जांदे, तीर्थां दे धर्म है नहीं है। बसां अजकल पंजाब रोड वे पंजाब गौरमेंट ने लाईआं ने, उत्थे धर्मियां दी भीड़ ही लगी पई। आखो सतनाम श्री वाहिगुरू, धर्म है ही नहीं है। किन्नी धर्मी गौरमेंट आ गई जिहड़ी लोकां नूं फ्री कहिंदी धर्म स्थानां ते जाओ, धर्म है ही नहीं है। ते जे धर्म है ते बेईमानी क्यों नहीं मुकदी, लड़ाइयां क्यों नहीं मुकदियां, झगड़े क्यों नहीं मुकदे, डर क्यों नहीं मुकदा, चिंता क्यों नहीं मुकदी। ए धर्म नहीं, धर्म दे नां ते दिखावा तां हो सकदा। जदों धर्म दे नां ते अडंबर होए, जदों धर्म दे नां ते भेक होए, पखंड होए, उदों मनुखता खत्म हुंदी है। सब तो खतरनाक है धर्म दे नां ते पखंड। बाहरों धर्मी होण दा अडंबर करना, अंदरों बेईमान होना, सब तो खतरनाक लोगो ने। कोई तलवार लैके आ जाए तुहाडे सामने खतरनाक है, पर उहदे नालों ज्यादा खतरनाक उह जिहड़ा बाहरों चिट्टे कपड़े पा के ला के आ जाए पर अंदरों ने तलवार फड़ी हुई है, वह खतरनाक है, क्योंकि अंदरों वह बेईमान है। इस करके ये कह रहे कि महाराज तुसीं धरती ते धर्म नूं बचाउण लई आए। गुरु कलगीधर पातशाह दा एक वचन पढ़दे ना कि सानू वाहिगुरु जी ने गल कही है, जाए तहां तै धर्म चलाए, कबुद्ध करन ते लोक हटाए। लोकां नूं खोटे कम्मां तों रोकणा यह धर्म है। धर्म कोई कला लंगर लाउणा नहीं, माफ करना, लंगर लाउणा चाहिए लोड़वंदां लई, एवं वेलड़ां लई, माफ करना, लंगर दी मर्यादा ही विगड़ गई। कल मैनू जाना पिया बाबा बुढ़ा साहब जी दे स्थान ते कथा करन लई, हैरान हो गए। हरी को तो लैके बाबा बुढ़ा जी दे स्थान तक 2 घंटे लग गए, लेट हो गया मैं। कहदे लंगर आलिया ने भीड़ा लाईया सी, सड़कां ते हथ जोड़ के खड़े राह रोक रोक के। कमाल की गल है, लंगर हथ जोड़ के खोण वाली चीज है कोई? जिन्हों लोड़ है लंगर च बैठ के छके, सड़कां रोकण की की लोड़ है बई? सड़कां ते टायर विछा के, सड़कां ते मेले ला के, यह कोई लंगर की मर्यादा नहीं माफ करना। लंगर छकाओ, जिन्हों लोड है गुरु घर चाह के लंगर छके, भी इत्थे लंगर चल रहे, जिन्हें छकना आ जाओ, रोक रोक के लंगर छकाउणा, यह तो कोई लंगर नहीं है। यही कारण असी अपनी एनर्जी वेस्ट कर रहे हैं। लंगर लाने चाहिए, लंगर गुरु के गुरुद्वारियां च चलने चाहिए, लोड़वंदां लई चलने चाहिए, पर लंगर वेलड़ां लई नहीं चलने चाहिए, लंगर अमलियां लई नहीं चलने चाहिए, लंगर मुफ्त खोरां लई नहीं चलने चाहिए। गुरु नानक साहब जी की जिंदगी दे गल सांझी करदा गुरु प्रताप सूई ग्रंथ अंदर, करतारपुर च बड़े लोग आने लग पे, लंगर चलन लग पे, जिहड़ा करतारपुर पाकिस्तान में है। गुरु साहब ने देखा भीड़ बड़ी लगनी शुरू हो गई है, इत्थे बहुत सारे वेलड़ भी आ गए, धर्म की दुनिया च बहुत सारे वेलड़ तुरे ने फिरदे सड़कां तों ही देखदे। गुरु साहब कह लगे भी अज एक टाइम लंगर पकूगा, तो बाद सारा दिन बाहर खेतों च काम करना है, खेतों च काम करना है। अद्धे क तां उदन ही मेरे वर्गे भज गए भी अज तो सारा दिन मिट्टी च रुड़ गई, आपां वेले रोटी मिलदी सी मिली नहीं, अद्धे क भज गए। अगले दिन महाराज कहिंदे हुण अज लंगर बिल्कुल नहीं पकना, सारा दिन काम करना है, तो रहिंदे फिर भज गए। फिर महाराज कहिंदे हुण लंगर शुरू करो, ये वेलड़ां लई नहीं है लंगर। लंगर छको, सेवा भी करो ना, लंगर छको तो मेहनत भी करो, लंगर छकना चाहिए। गुरु का लंगर सारिया लिए है, पर वेलड़ा लिए नहीं है। असी तो वेलड़ा लिए लंगर, अमलिया लिए लंगर कायम कर दिता, सारा दिन वेले बैठे रहिंदे ने, लंगर छकिया तो फिर जाके शराब शुरू पी के सौ गए, उन्होंने की लोड़ काम करन दी। इस करके सानू कौम नू सोचना पेगा, कोई लंगर लाने ने, पर लंगरां दी को मर्यादा होनी चाहिए, नहीं जिथे मर्जी लाओ जी लंगर की ग्राही करनी, सबीलां लाउणियां, यह कोई गुरमत नहीं माफ करना, यह कोई गुरमत का मार्ग नहीं है। गुरमत का मार्ग है तुसी सेवा करो, मनुखता की सेवा करो। लंगर लाना है तो विद्या का लंगर लाओ, एजुकेशन का लंगर लाओ, दवाइया का लंगर लाओ। लोड़ है कई लोगों, गरीबों मदद की लोड़ है, उन्होंने मदद करो तुसी घर घर जाके। ये की लोड़ होगी अं लंगर लाना, ग्राही करनी है, लंगर न्यादा तो पता नहीं किन्ने को पैसे कट्ठे की कर लेंगे ने लंगर के बहाने। इस करके लंगर लाओ भाई, लंगर गुरु घर चलना चाहिए, पर लंगर कला प्रशादे छकाउण दा नहीं, ज्ञान दा लंगर भी लाओ। जिहड़ा लंगर छकण आउंदा उहनूं एजुकेट करो लंगर दी मर्यादा की है। जे एजुकेट करदे हुंदे ते आ कल परसों दी न्यूज पढ़नी जी, आलमगीर गुरद्वारे पत्थर मारने शुरू करते, लंगर नहीं मिलिया, तां एजुकेट नहीं ना कीता, आया लंगर छकाया, तुर पे आपां वाहिगुरू वाहिगुरू करके। उन्हां नूं एजुकेट, जिहड़ा संगत च नहीं बैठदा उह ते लंगर दा अधिकारी नहीं माफ करना। जिहड़ा संगत च आके बैठा ही नहीं, गुरु दी गल सुनी नहीं है, ये थोड़ा बारों सारा दिन वह शराब पींदा, तंबाकू पींदा है तो तुम लंगर छका के तुरता जा भी चलिया जाए इतों। लंगर छकाउण वाले नूं एजुकेट भी करो कि लंगर छकण की मर्यादा की है, लंगर की महानता की है। लंगर बड़ा परम पवित्र है, साडे गुरु ने दात दित्ती मनुखता की सेवा लई। इस करके ये सानू सोचना पेगा कि लंगर लाने आपां नाल, ज्ञान का लंगर लाइए, विद्या का लंगर लाइए। अज बहुत सारे साडे बच्चे पढ़ नहीं सकते, उन्होंने को फीसा नहीं है, कहते उन्हों का ध्यान करिए, उन्होंने पढ़ा दिए, आप एजुकेट करिए। ਬਹੁਤ ਸਾਰੇ ਗਰੀਬ ਇਲਾਜ ਨਹੀਂ ਕਰਾ ਸਕਦੇ, ਮੈਡੀਕਲ ਸਿਸਟਮ ਇੰਨਾ ਮਹਿੰਗਾ ਹੋ ਗਿਆ, ਇੰਨਾ ਭ੍ਰਿਸ਼ਟ ਹੋ ਗਿਆ, ਉਹ ਇਲਾਜ ਨਹੀਂ ਕਰਾ ਸਕਦੇ, ਉਹਨਾਂ ਦੇ ਲਈ ਆਪਾਂ ਦਵਾਈਆਂ ਦੇ ਲੰਗਰ ਲਾ ਦਈਏ, ਸੇਵਾ ਕਰੀਏ, ਇਹ ਵੀ ਤਾਂ ਬੜੀ ਵੱਡੀ ਸੇਵਾ ਹੈ। ਇਸ ਕਰਕੇ ਲੰਗਰ ਲਾਓ ਭਾਈ, ਲੰਗਰ ਲਾਉਣ ਦੀ ਸੇਵਾ ਸਾਨੂੰ ਗੁਰੂ ਨੇ ਦਿੱਤੀ ਹੈ। ਪਰ ਲੰਗਰ ਲਾਉਣ ਦਾ ਅਰਥ ਨਹੀਂ ਕਿ ਰਸਤੇ ਰੋਕ ਕੇ ਤੁਸੀਂ ਖੜੇ ਰਹੋ, ਲੋਕਾਂ ਨੂੰ ਟ੍ਰੈਫਿਕ, ਕਿਸੇ ਨੇ ਐਂਬੂਲੈਂਸ ਤੇ ਜਾਣਾ, ਉਹਦੇ ਚ ਬੜਾ ਔਖਾ ਹੋ ਜਾਂਦਾ ਮਰੀਜ਼ ਦੇ ਲਈ। ਲੰਗਰਾਂ ਦਾ ਇਹ ਕਿਤੇ ਅਰਥ ਨਹੀਂ ਹੈ ਕਿ ਰਸਤੇ ਰੋਕੋ, ਤੁਸੀਂ ਲੰਗਰ ਗੁਰੂ ਘਰ ਚ ਲਾਓ, ਲਾ ਦੋ ਬੋਰਡ ਲਿਖ ਕੇ ਭਾਈ ਜਿੰਨੇ ਪ੍ਰਸ਼ਾਦਾ ਛਕਣਾ, ਇੱਥੇ ਲੰਗਰ ਚੱਲ ਰਿਹਾ, ਆ ਕੇ ਅਦਬ ਨਾਲ ਬੈਠੋ ਤੇ ਛਕੋ। ਸੜਕਾਂ ਤੇ ਲੰਗਰ ਲਾਉਣਾ ਮਾਫ ਕਰਨਾ, ਇਹ ਕੋਈ ਗੁਰਮਤ ਨਹੀਂ। ਕਈ ਗੁੱਸਾ ਕਰਨਗੇ ਮੇਰੀ ਗੱਲ ਦਾ, ਪਰ ਇਹਨੂੰ ਵਿਚਾਰਨ ਦੀ ਲੋੜ ਹੈ। ਰਸਤੇ ਲੋਕਣਾ ਕੋਈ ਲੰਗਰ ਨਹੀਂ ਹੈ, ਇਹ ਤੇ ਲੋਕਾਂ ਨੂੰ ਤੰਗ ਕਰਨ ਵਾਲੀ ਗੱਲ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜਾਏ ਤਾਂ ਤੇ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਧਰਮ ਕੀ ਹੈ? ਲੋਕਾਂ ਨੂੰ ਖੋਟੇ ਕੰਮਾਂ ਤੋਂ ਵਰਜਣਾ, ਬੁਰਾਈਆਂ ਤੋਂ ਰੋਕਣਾ, ਲੋਕਾਂ ਨੂੰ ਚੰਗੇ ਕੰਮਾਂ ਨਾਲ ਜੋੜਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਕਹਿ ਰਿਹਾ ਰਿਖੀ ਕਿ ਤੁਸੀਂ ਧਰਤੀ ਤੇ ਧਰਮ ਕਾਇਮ ਕਰਨ ਲਈ ਆਏ ਹੋ।
1: ਤੀਨ ਤਾਪ ਖਾਪਣ ਸ਼ੁਭ ਦਰਸ਼ਨ,
0: ਔਰ ਧਰਤੀ ਦੇ ਵਿੱਚ ਤੀਨ ਤਾਪ ਖਾਪਣ ਸ਼ੁਭ ਦਰਸ਼ਨ, ਤਿੰਨਾਂ ਤਾਪਾਂ ਨੂੰ ਖਤਮ ਕਰਨ ਦੇ ਲਈ ਤੁਹਾਡੇ ਦਰਸ਼ਨ ਜਿਹੜੇ ਨੇ, ਤੁਹਾਡੇ ਦੀਦਾਰ ਜਿਹੜੇ ਨੇ, ਉਹ ਤਿੰਨਾਂ ਹੀ ਤਾਪਾਂ ਨੂੰ ਖਤਮ ਕਰਨ ਵਾਲੇ ਹਨ।
1: ਆਏ ਸਵਰਗ ਤੇ ਹਰ ਖਤ ਪਰਸਨ,
0: ਤੇ ਮਹਾਰਾਜ ਤੁਹਾਡੇ ਮੈਂ ਸਵਰਗ ਤੋਂ ਤੁਹਾਡੀ ਦਾਰ ਕਰਨ ਲਈ, ਮਤਲਬ ਕਿ ਸਵਰਗ ਚ ਹੈ ਕੁਝ ਨੀ, ਆਖੋ ਸਤਾਂ ਸਿਵਾਏ, ਸਵਰਗਾਂ ਤੋਂ ਚੱਲ ਕੇ ਆ ਮੈਂ ਤੁਹਾਡੇ ਦੀਦਾਰ ਕਰਨ ਦੇ ਲਈ। ਤੇ ਦੁਨੀਆਂ ਨੂੰ ਇੱਥੇ ਕਿਹਾ ਜਾਂਦਾ ਜੀ ਤੁਹਾਨੂੰ ਸਵਰਗ ਮਿਲ ਜਾਏਗਾ, ਅਸੀਂ ਤੇ ਕੋਈ ਪੁਰਾਣੀ ਚੜ੍ਹਾਈ ਕਰਦੇ ਨੂੰ ਕੋਲੋਂ ਹੀ ਸਰਟੀਫਿਕੇਟ ਦਿੰਦੇ ਸਵਰਗ ਵਾਸੀ, ਕੋਲੋਂ ਹੀ ਲਿਖ ਦਿੰਦੇ, ਬੜਾ ਸੌਖਾ ਕੰਮ, ਸੱਚਖੰਡ ਵਾਸੀ, ਕੋਲੋਂ ਹੀ ਸਰਟੀਫਿਕੇਟ, ਉਹ ਪਤਾ ਨੀ ਕਿੱਥੇ ਵਿਚਾਰਾ, ਅਸੀਂ ਲਿਖਦੇ ਸੱਚਖੰਡ ਵਾਸੀ। ਜਿਹੜਾ ਜਿਉਂਦੇ ਜਿਹਨੇ ਸੱਚ ਨਹੀਂ ਸੁਣਿਆ, ਜਿਉਂਦੇ ਜੀ ਜਿਹੜਾ ਸੱਚ ਨਾਲ ਜੁੜਿਆ ਨਹੀਂ, ਉਹ ਭਾਈ ਸੱਚਖੰਡ ਵਾਸੀ ਕਿਵੇਂ ਬਣ ਗਿਆ? ਅਸੀਂ ਕਹਿੰਦੇ ਜੀ ਸੱਚਖੰਡ ਵਾਸੀ, ਸਵਰਗ ਵਾਸੀ, ਉਹ ਸੱਚਖੰਡ ਦੇਖਣਾ ਤੇ ਇਹ ਸਤ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਇਹ ਸਾਧ ਸੰਗਤ ਸਥਾਨ ਜਗਮਗ ਨੂਰ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਪੁੱਛੋ ਭਾਈ ਤੂੰ ਬੜਾ ਤੀਰਥਾਂ ਤੇ ਜਾਂਦਾ, ਬੜੇ ਪਾਠ ਕਰਦੇ, ਕਾਰਨ? ਕਹਿੰਦਾ ਜੀ ਕਿਤੇ ਸਾਨੂੰ ਵੀ ਰੱਬ ਦੇ ਘਰ ਜਗ੍ਹਾ ਮਿਲ ਜੇ, ਬੈਕੁੰਠ ਵਿੱਚ, ਬੈਕੁੰਠ ਹੁੰਦੇ ਰੱਬ ਦੇ ਵਸਣ ਵਾਲੀ ਥਾਂ, ਕਿਤੇ ਸਾਨੂੰ ਜਗ੍ਹਾ ਮਿਲ ਜੇ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਪੁੱਛੋ ਜੋ ਜਨ ਪਰਮਤ ਪਰਮਨ ਜਾਨਾ, ਬਾਤਨ ਹੀ ਬੈਕੁੰਠ ਸਮਾਨਾ, ਜਾਨ ਜਾਨ ਸਭ ਕਹੇ ਤਾਂ ਹੀ ਨਾ ਜਾਨਾ ਬੈਕੁੰਠ ਕਾਂ। ਪਤਾ ਹੀ ਨਹੀਂ ਲੋਕਾਂ ਨੂੰ ਬੈਕੁੰਠ ਦੇ ਅਰਥਾਂ ਦਾ ਨਹੀਂ ਪਤਾ, ਲੋਕਾਂ ਨੂੰ ਸਵਰਗ ਦੇ ਅਰਥਾਂ ਦਾ ਨਹੀਂ ਪਤਾ, ਲੋਕਾਂ ਨੂੰ ਧਰਮ ਦੇ ਅਰਥਾਂ ਦਾ ਨਹੀਂ ਪਤਾ, ਤੇ ਕਹਿੰਦੇ ਜੀ ਸਵਰਗ ਜਾਣਾ, ਬੈਕੁੰਠ ਦੇ ਅਰਥਾਂ ਦਾ ਨਹੀਂ ਪਤਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਾ ਜਾਨਾ ਬੈਕੁੰਠ ਕਾਂ, ਉਹਨੂੰ ਪਤਾ ਨਹੀਂ ਬੈਕੁੰਠ ਕਿੱਥੇ ਆ, ਸਾਨੂੰ ਤੇ ਕਿਹਾ ਜੀ ਉੱਪਰ ਆ ਕਿਤੇ ਸਵਰਗ ਉੱਪਰ, ਅਸੀਂ ਤੇ ਕਹਿੰਦੇ ਰੱਬ ਉੱਪਰ ਬੈਠਾ ਹੋਇਆ। ਹੈਰਾਨੀ ਦੀ ਗੱਲ, ਕੋਈ ਕਹਿੰਦਾ ਪੂਰਬ ਚ ਬੈਠਾ ਹੈ, ਕੋਈ ਕਹਿੰਦਾ ਪੱਛਮ ਚ ਬੈਠਾ ਹੈ, ਕੋਈ ਕਹਿੰਦਾ ਦੱਖਣ ਚ ਬੈਠਾ ਹੈ, ਕੋਈ ਕਹਿੰਦਾ ਜੇ ਉੱਪਰ ਬੈਠਾ ਸੀ, ਕਹਿੰਦੇ ਜੀ ਉੱਪਰ ਵਾਲਾ ਦੇਖਦਾ, ਰੱਬ ਤਾਂ ਫਿਰ ਵੱਖਰਾ ਦੁਨੀਆਂ ਤੋਂ ਡਰਦਾ, ਵੱਖਰਾ ਬੈਠਾ ਹੋਇਆ ਨਾ। ਵਿੱਚ ਗੁਰਬਾਣੀ ਕਹਿੰਦੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇਹ ਦੁਨੀਆਂ ਰੱਬ ਦਾ ਘਰ ਹੈ, ਰੱਬ ਤੁਹਾਡੇ ਅੰਦਰ ਵਸ ਰਿਹਾ, ਕਦੀ ਆਪਣੀ ਜ਼ਮੀਰ ਦੀ ਆਵਾਜ਼ ਸੁਣਿਆ ਕਰੋ, ਜਦੋਂ ਕਿਤੇ ਗਲਤ ਕੰਮ ਕਰਦੇ ਅੰਦਰੋਂ ਇੱਕ ਆਵਾਜ਼ ਆਉਂਦੀ ਰੋਕਦੀ ਤੁਹਾਨੂੰ, ਉਹ ਰੱਬ ਦੀ ਆਵਾਜ਼ ਹੈ। ਨਿੱਤ ਬੁਰੇ ਕਰਮ ਕਰ ਕਰਕੇ ਅਸੀਂ ਅੰਦਰਲੀ ਆਵਾਜ਼ ਨੂੰ ਦੱਬ ਦਿੰਦੇ, ਫਿਰ ਸੁਣਦੇ ਹੀ ਨਹੀਂ, ਅੰਨੇ ਬੋਲੇ ਹੋ ਜਾਂਦੇ ਆ, ਮਾਇਆ ਧਾਰੀ ਅਤ ਅੰਨਾ ਬੋਲਾ, ਅੰਦਰੋਂ ਇੱਕ ਆਵਾਜ਼ ਆਉਂਦੀ ਕਿ ਬੰਦੇ ਕੰਮ ਤਾਂ ਗਲਤ ਹੈ, ਇਹ ਨਹੀਂ ਕਰਨਾ ਚਾਹੀਦਾ। ਉਹ ਆਵਾਜ਼ ਰੱਬ ਦੀ ਆਵਾਜ਼, ਵਿੱਚ ਤੁਹਾਡੇ ਅੰਦਰ ਪਰਮਾਤਮਾ ਵਸ ਰਿਹਾ ਹੈ, ਜਿਹਨੂੰ ਅੰਦਰੋਂ ਪਰਮਾਤਮਾ ਨਜ਼ਰ ਨਹੀਂ ਆਇਆ ਉਹਨੂੰ ਕਿਤੇ ਨਹੀਂ ਲੱਭਣਾ। ਇਹ ਜਗਤ ਪਰਮਾਤਮਾ ਦਾ ਘਰ ਹੈ, ਸੰਸਾਰ ਪਰਮਾਤਮਾ ਦਾ ਘਰ ਹੈ, ਇਹਦੋਂ ਵਧੀਆ ਕੋਈ ਥਾਂ ਨਹੀਂ ਹੈ। ਜੇ ਕੋਈ ਕਹੇ ਨਾ ਕਿ ਮਰਨ ਤੋਂ ਬਾਅਦ ਕੋਈ ਸਵਰਗ ਹੈ, ਤੇ ਉਹਨੂੰ ਬੜੇ ਪਿਆਰ ਨਾਲ ਕਹੋ ਫਿਰ ਚੱਲਿਆ ਜਾ, ਇੱਥੇ ਕੀ ਕਰਦਾ ਤੂੰ ਜੀ, ਵਧੀਆ ਤਾਂ ਚੱਲਿਆ ਜਾ, ਫਿਰ ਸਵਰਗ ਵਾਸੀ ਹੁਣੇ ਬਣ ਜਾ, ਜਾਣ ਨੂੰ ਜੀਵ ਨਹੀਂ ਕਰਦਾ। ਜੇ ਕਦੇ ਮੌਕਾ ਆ ਗਿਆ ਫਿਰ ਕਹਿਣਾ ਡਾਕਟਰ ਕੋਲ ਲੈ ਜਾਓ ਫਟਾਫਟ, ਬਾਜੋ ਚਾਰ ਦਿਨ ਹੋਰ ਨਿਕਲ ਜਾਣਾ, ਜਾਣ ਨੂੰ ਜੀਵ ਹੀ ਨਹੀਂ ਕਰਦਾ, ਕਹਿੰਦਾ ਸਵਰਗ ਹੈ ਕੋ ਬੜਾ ਵਧੀਆ, ਇਸ ਦੁਨੀਆਂ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੈ, ਇਸ ਜ਼ਿੰਦਗੀ ਤੋਂ ਵਧੀਆ ਕੋਈ ਜਗ੍ਹਾ ਨਹੀਂ। ਮਨੁੱਖਾ ਜ਼ਿੰਦਗੀ ਸਭ ਤੋਂ ਉੱਤਮ ਹੈ, ਮਨੁੱਖਾ ਜ਼ਿੰਦਗੀ ਨੂੰ ਮਾਣੋ, ਜ਼ਿੰਦਗੀ ਦਾ ਆਨੰਦ ਮਾਣੋ, ਜ਼ਿੰਦਗੀ ਦਾ ਚਾਹ ਮਾਣੋ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਰੋਜ਼ ਤੁਸੀਂ ਐਕਸਰਸਾਈਜ਼ ਕਰਿਆ ਕਰੋ, ਵਰਜਿਸ਼ ਕਰਿਆ ਕਰੋ, ਆਪਣਾ ਖਾਣਾ ਪੀਣਾ ਵਧੀਆ ਰੱਖੋ। ਪੱਛਮੀ ਕਲਚਰ ਨਾਲ ਜੁੜੋਗੇ ਰੋਗੀ ਹੋ ਜਾਓਗੇ, ਨਿਤ ਬੀਜੇ ਬਰਗਰ ਖਾ ਖਾ ਕੇ ਆਪਣੀ ਇਮਿਊਨਿਟੀ ਖਤਮ ਹੋ ਰਹੀ ਹੈ। ਸਾਡਾ ਕਲਚਰ, ਸਾਡਾ ਖਾਣਾ ਪੀਣਾ ਬਹੁਤ ਵਧੀਆ ਹੈ, ਆਪਣੇ ਮੁਲਕ ਦੇ ਅੰਦਰ ਜੋ ਕੁਝ ਹੁੰਦਾ ਬਹੁਤ ਵਧੀਆ, ਉਹਦੇ ਨਾਲ ਜੁੜੋ, ਨੈਚੁਰਲੀ ਖਾਓ, ਓਰਿਜਨਲ ਖਾਓ, ਸੀਜ਼ਨਲ ਖਾਓ, ਤੰਦਰੁਸਤੀ ਮਿਲੇਗੀ। ਇਸ ਕਰਕੇ ਤੰਦਰੁਸਤੀ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਰੱਬ ਨੇ ਜ਼ਿੰਦਗੀ ਤੰਦਰੁਸਤੀ ਦਿੱਤੀ ਸੀ, ਉਹਨੇ ਰੋਗੀ ਨਹੀਂ ਸੀ ਬਣਾਇਆ। ਹੁਣ ਖਸਮ ਸਾਰ ਕੀਏ ਰਸ ਭੋਗ, ਤਾਂ ਤਨ ਉੱਠ खलोए रोग रब नू भुला के जी दे चस्किया मगर खाई गए पी गए पी पी के रोगी हो गए ते हुण ते रब दा कोई कसूर नहीं होते भुगना ही पैना जो कुछ असी कीता। सो गुरु साहिब जी ने जो सानू मार्ग दिता किरत करो नाम जपो वंड के छको मनुखता दी सेवा करो।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਏ ਵਾਰ। ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀ ਆਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਹਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ। ਦੇਖ ਕੇ ਅਣਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ। ਪ੍ਰਥਮ

ਸਾਧਾਨ ਭਰੋਸਾ ਦਾਨ ਦਾਨਾ ਸਰਦਾਨਾ ਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ ਧਰਮਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾਤਾ।

ਭੁੱਲ ਚੁੱਕ ਮਾਫ ਕਰਨੀ ਆ ਗਾਹਾਂ ਤੋਂ ਉਸ ਮੱਤ ਬਖਸ਼ਣੀ ਦਾਰੇ ਆਇਓ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲ ਫੁੱਲ ਭਟਾਵਾਂ ਦਰ ਮਨਜ਼ੂਰ ਕਰਨੀ ਆ ਯਾਤਰਾ ਮਾਤਫਲ ਕਰਨੀ ਆ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ ਸੁਣਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋਚੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਖਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਡਿਠੇ ਸਭੇ ਥਾਮ ਨਹੀਂ ਤੁਧ ਜਿਹਾ ਬੰਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾਲਾ ਕੀ ਵਾਰ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਅਰਜਨ ਕੀ ਆਪਣਾ ਗੁਣ ਨਾ ਗਵਾਵੇ ਸੋ ਕਹੋ ਟਲ ਗੁਰ ਸੇਵੀਐ ਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਟੋਡੀ ਮਹੱਲਾ ਪੰਜਵਾਂ ਹਰ ਜਨ ਹਰ ਚਰਨ ਹਿਰਦੈ ਉਰਤਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸ ਵਿੱਚ ਸਿਆ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੋਤਾਂ ਨੇ ਇੱਕ ਨਾਨਕ ਕਰਤੇ ਗੇ ਕੇ ਤੇ ਵੇਸ ਰਾਗ ਧਨਾ ਸ੍ਰੀ ਮਾਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਗਮਨੇ ਤਾਰ ਕਮੰਡਲ ਜਨਕ ਮੋਤੀ ਧੂਪ ਮਾਲੇ ਆਣ ਦੋ ਪਵਨ ਚਵਰੋ ਕਰੇ ਸਕਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹੱਤਾ ਸ਼ਬਦ ਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਏਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੁਆਰਤੀ ਹੋਇਆ ਚਰਨ ਕਮਲ ਮਕਰਾਂਤ ਲੋਭਿਤ ਮਨੋ ਆਨੰਦ ਨ ਮੋਹਿਆ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਕੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰਭਉ ਭਰਿਆ ਮਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਾ ਲਿਵ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵੱਡਾਏ ਕਰ ਡੰਡੋਤ ਮਨ ਵੱਡਾਏ ਰਾਓ ਸਾਖ ਤਰ ਸਾਧ ਨਜਾਨੇ ਅੰਤ ਨਿਅੰਤਰ ਹੋਮੇ ਕੰਡਾਏ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੇ ਜਮਕਾਲ ਸਹਿ ਸਹਿ ਡੰਡਾਏ ਅਰਜਨਾ ਰਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਏ।

ਕੀਤਾ ਸੰਤ ਟੈਰ ਕੀ ਬੇਲਾ ਇਹਾਂ ਖਾਰ ਚਲਵਰ ਲਾਹ ਆ ਗਏ ਬਸਨ ਸੁਹੇਲਾ ਆਓਦ ਕਟੈ ਦਿਨ ਸਰੇ ਨਾਰੇ ਮਰ ਗੁਰ ਮਲਕਾ ਸਵਾਰੇ ਰਹਾਓ ਹੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆ ਵੈ ਰਸ ਕਾਥਕ ਤਤ ਨ ਜਾਨੀ ਜਾ ਕੁਆਏ ਸੋਈ ਬਿਆਜ ਵਰ ਗੁਰ ਤੇ ਮਨੇ ਬਸੇਰਾ।

ਦਾਸ ਇਹ ਸੁਖ ਮਾਂਗੇ ਮੁਗ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦਿਆ ਗੇ।

ਵਿਦਾਨ ਬਿਸਮਾਤ ਪਾਣੀ ਬਿਸਮਾਤ ਅਗਨੀ ਖੇਡਿਆ ਵਿਡਾਨ ਬਿਸਮਾਤ ਧਰਤੀ ਬਿਸਮਾਤ ਖਾਣੀ ਬਿਸਮਾਤ ਸਾਧ ਲੱਗਿਆ ਪ੍ਰਾਣ ਬਿਸਮਾਤ ਸੰਜੋਗ ਬਿਸਮਾਤ ਵਿਜੋਗ ਬਿਸਮਾਤ ਭੁੱਖ ਬਿਸਮਾਤ ਭੋਗ ਬਿਸਮਾਤ ਬਿਸਮਾਤ ਸਲਾਹ ਬਿਸਮਾਤ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

0: ਧਰੂਪਰ ਸ੍ਰੀ ਪ੍ਰਹਿਲਾਦ ਭਗਤ ਉਦਰਿਯੰ ਹਸਤ ਕਮਲ ਮਾਥੇ ਪਰ ਤਰਿਯੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਤਾਰੀ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ ਤਿਨ ਸ਼੍ਰੀ ਰਾਮਦਾਸ ਸੋਢੀ ਥਿਰ ਥਪਿਓ ਹਰ ਕਾ ਨਾਮ ਅਖੈ ਨਿਪ ਅਖੈ ਨਿਦ ਅਪਿਓ ਅਪਿਓ ਹਰ ਨਾਮ ਅਖੈ ਨਿਦ ਚੋ ਜੁਗ ਗੁਰ ਸੇਵਾ ਕਰ ਫਲ ਲਈਅੰ ਬੰਦੇ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਨ ਪਰਨੰ ਸਤਗੁਰ ਗੁਰ ਸੇਵ ਅਲਖ ਗਤ ਜਾਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਘੁਬੰਸ ਤਿਲਕ ਸੁੰਦਰ ਦਸ਼ਰਥ ਕਰ ਮੁਨ ਬੰਛੈ ਜਾ ਕੀ ਸਰਨੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਪੱਗਾ ਏ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਏ ਆਈ ਜਿਨ ਜਨ ਕੈ ਤਿਨਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵੈ ਦਿਸ਼ਟ ਕਾਰਨ ਕਰਨੰ ਸਤਗੁਰ ਗੁਰ ਸੇਵ ਅਲਖ ਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ
1: ਪ੍ਰਤਾਪ ਸਦਾ ਗੁਰ ਕਾ ਘਟ ਘਟ ਪਰ ਗਾਸ ਭਇਆ ਜਸ ਜਨ ਕੈ ਇਕ ਪੜੈ ਸੁਣੈ ਗਾਵੈ ਪਰ ਭਾਤੇ ਕਰੇ ਇਸ਼ਨਾਨ ਇਸ਼ਨਾਨ ਕਰੇ ਪਰ ਭਾਤ ਸੁਧ ਮਨ ਗੁਰ ਪੂਜਾ ਬਿਦ ਸਹਿਜ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ

ਸੁਤਰ ਚਿਤ ਭਗਤ ਹਿਤ ਭੇਖ ਤਰਿਓ ਹਰ ਨਾਕਥ ਹਰਿਓ ਨਖ ਬਿਦਾ ਜਿਓ ਸੰਕ ਚਕਰ ਗਦਾ ਪਦਮ ਆਪ ਆਪ ਕੀਓ ਛਦਮ

ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ, ਬਲਹਿ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਅਰ ਨਿਹ ਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਓ। ਰਾਮ ਰਵਣ ਦੁਰਤ ਦਵਨ ਸਕਲ ਭਵਨ ਕੁਸਲ ਕਰਨ, ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ। ਜਰਮ ਕਰਮ ਮੱਛ ਕੱਛ ਹੂਬਰਾਹ ਜਮੁਨਾ ਕੈਕੂਲ ਖੇਲ ਖੇਲਿਓ।

ਧਰਮ ਪੰਥ ਧਰਿਓ ਧਰਨੀ ਧਰਿਆ ਰਹੇ ਲਿਵ ਧਾਰ ਨਾ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਹਮ ਅਵਗੁਣ ਭਰੇ ਏਕ

जन्म मरण दुख जाए होवे सिफत खसाम दी नूर अरसों कुरसों चटी है।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਬੜੇ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਗ ਬਿਲਾਵਲ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 802 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਬਿਲਾਵਲ ਮਹੱਲਾ ਪੰਜਵਾਂ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ, ਮੋਹਿ ਅਨਾਥ ਤੁਮਰੀ ਸ਼ਰਣਾਈ,

ਜਰਾਂ ਤੇ ਕੁੜੀਆਂ ਨਾ ਖਰਾਬ ਵਿਕਾਰ, ਇੱਕ ਹੁੰਦਾ ਖਾਏ ਚੱਲਿਆ ਥਾ ਉਤਨਾ ਪਿਕਾਈ ਕਾਰ, ਜਲ ਥਲ ਜੀਆਂ ਪੁਰੀਆਂ ਲੋਆ ਕਰਾਂ ਆਕਾਰ, ਓਏ ਜੇ ਆਖੈ ਸੋ ਤੂੰ ਹੈ ਜਾਣਤ ਨਾ ਪਿ ਤੇਰੀ ਸਾਰ, ਨਾਨਕ ਭਗਤ ਪੁਖ ਸਲਾਹਨ ਸਤਨਾਮਾ ਦਾ ਸਦਾ ਆਨੰਦ ਰਹੇ ਦਿਨ ਰਾਤੀ ਗੁਣ।

ਹੋਂ ਵਿੱਚ ਦਿੱਤਾ, ਹੋਂ ਵਿੱਚ ਲਾਇਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਘੂੜਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸਿਆ, ਹੋਂ ਵਿੱਚ ਰੋਵੈ, ਹੋਂ ਵਿੱਚ ਭਰਿਆ, ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਮੈਂ ਕਰ ਜੰਤੂ ਪਾਇਆ।